ਭਾਵੇਂ ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ। ਭਾਈ, ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਇਹ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ

वाला है। रहत बिना सुख कब होना है।

بول چکے

ਪਰਮ ਸਤਗੁਰ ਨੇ ਤੇ ਸਾਨੂੰ ਹਰ ਭਰਮ ਤੋਂ ਰਹਿਤ ਕੀਤਾ। ਕੀ ਆਖਿਆ? ਜਾਗਤ ਜੋਤ ਜਪੈ ਨਿਸ ਪਾਸ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਟ ਭੂਲ ਨਾ ਮਾਨੈ ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੈ ਪੂਰ

خالصا سوئے نردن کو پالے، خالصا سوئے دشت کو گالے۔

ਹਨ ਚੋਰ, ਜਿਹੜਾ ਉਹਨਾਂ ਨੂੰ ਜਿੱਤ ਲੈ ਭਾਈ ਉਹ ਖਾਲਸਾ ਦੇ। ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਾਹਿਬ ਆਖਦੇ ਨੇ ਖਾਲਸਾ ਸੋਏ ਜੋ ਪੰਚਾਂ ਕੋ ਮਾਰੇ, ਤੇ ਖਾਲਸਾ ਕੌਣ ਹੈ?

ਨਹੀਂ ਰਹੇ ਤੇ ਜਿਹੜਾ ਰਹਿਣੀ ਦੇ ਵਿੱਚ ਸਿੱਖ ਰਹਿੰਦਾ ਹੈ। ਭਾਈ ਸਾਹਿਬ ਨੇ ਵੀ ਬੜਾ ਸੁੰਦਰ ਕਰਕੇ ਜ਼ਿਕਰ ਕੀਤਾ ਹੈ, ਕੁਰਬਾਨੀ ਕਿੰਨਾ ਦੂਰ ਸਿੱਖਾਂ। ਰਹਿਣੀ ਕੀ ਚੀਜ਼ ਹੈ? ਕੁਰਬਾਨੀ ਤਿੱਲਾ ਗੁਰ ਸਿੱਖਾਂ, ਪਿਛਲੇ ਰਾਤੀ ਉੱਠ ਬਹਾਂਦੇ ਰਹਿਣੀ ਰਹੇ।

ਜਿਹੜਾ ਆਪਣੇ ਆਪ ਨੂੰ ਸਿੱਖ ਪਵਾਉਂਦਾ ਕਰੇ ਕੀ ਗੁਣ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੈ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਪਲ ਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ।

0: कहते एक महात्मा जा रहे थे, आत्मक जीवन की जुगत ऐसे प्रमाण से समझ आ जाती है। महात्मा जा रहे थे, उनके साथ एक उनका साथी सेवक भी था। जाते जाते क्या देखा, खेल खेलने वाले वॉलीबॉल से खेल खेल रहे थे। महात्मा रुक के खेल देखने के लिए। महात्मा के शिष्य ने सोचा महात्मा भी दिलचस्पी लेते हैं, वॉलीबॉल जैसे उछालते थे उछलती थी। देखते देखते क्या हुआ, खेल खिलाड़ियों ने खेला, खेलते खेलते खेल बंद हो गया। खेल बंद होने के कारण अब महात्मा चल पड़े। महात्मा के साथ जो शिष्य था पूछा, क्या आगे खेल नहीं देखेंगे? अरे भाई क्या देखना है, खेल तो बंद हो गया। कभी कैसे बंद हुआ, कभी वॉलीबॉल से फूंक निकल गई। जब वॉलीबॉल में फूंक ही नहीं, हवा ही निकल गई, खेल कैसे होगा? शिष्य ने बोला, और जीत हार का फैसला कैसे होगा? अरे भाई देखो, अब तो ऐसे होगा, इस वॉलीबॉल से, इस बॉल से फूंक निकलने से पहले, हवा निकलने से पहले जो खेल खेला गया था वो देखा जाएगा, जीता कौन है हारा कौन है। ऐसे महात्मा ने सोचा, हमें तो समझ आ गई। हमारे जीवन में जो शरीर में श्वास है, जब फूंक निकल जाएगी हमारा भी खेल बंद हो जाएगा। उतनी देर तक ही खेलेंगे जितनी देर तक अंदर फूंक है, श्वास है, देखना जब निकल जाएंगे फैसला दरगाह में कैसा होगा। इस शरीर में फूंक निकलने से पहले पहले जो खेला गया है उसका फैसला होगा, जीता कौन है हारा कौन है। आपने क्या किया, क्या कर रहे थे, क्या करना चाहिए था, आपने क्यों नहीं किया और ऐसा क्यों किया? दरगाह में फैसला तो वही होगा जो आपके शरीर में फूंक निकलने से पहले आपने क्या किया। तो आज पितर शब्द में समझाते हैं। मैं समाप्ति करता करता एक बात कहकर समाप्ति कर दूंगा। कहते देखना भाई, आपने जाना है, ये तो सच्चाई है ना, जाना है ना, जाना है। हमने, हमारे कई साथी चले गए, हमने भी जाना है। हमने कई अपने साथियों को जाते देखा, हमने भी जाना है। भगत कबीर बोले, अब तो मन मान गया है मरने को, आंखों वाहिगुरु। भगत कबीर बोले, मन मान गया है मरने को, पर क्या करें, हमें मरना नहीं आता। अब कैसे मरूं, मरन मन माने। आगे तो मानता नहीं था मरने को, अब मान गया। कोई ऐसा गुरु का लाल हो हमें मरना ही सिखा दे, हमें मरना नहीं आता। मैं एक बात बता दूं, जिसको मरना नहीं आता उसको जीना भी नहीं आता, ये सच्चाई है। जीते वही हैं जिसको मरना भी आता है। मरना क्या है, हमने जीते जी अपनी मैं को मारना है, मेरी को मारना है, मैं और मेरी को मारना है। यही बात मरने की समझाते हैं, हमें मरना नहीं आता। کہتے ایسے کرو، جب آپ نے جانا ہی ہے راستے کے لیے پھر ایک راہداری بنا لو۔ آخو واہ گرو، آپ کو دیکھنا پھر جم جگات نہیں، جم کی چنگی نہیں لگے گی، آپ کو جم دھن نہیں لگے گا، آپ کو رستے میں رکاوٹ نہ آوے گی۔ آپ راہداری بنا کر جانا، ایسے مت جانا۔ لیکن یہ بات بتاتے ہیں راہداری اپنے آپ تو بنتی نہیں۔ یہ کوئی راہداری بنانے والا بولے کہ میں اپنے آپ ہی ایک ٹکڑا کاغذ کا لے لوں گا تے مور کے بنا ہی لکھ لوں، نہیں، ایسے کوئی نہیں مانتا۔ جس دیش میں جانا ہے اس دیش کی اسٹیمپ چاہیے۔ آخو واہی گرو، کہتے ایسے کرو، وہاں پر تو ایسے ہے جہ لالچ جاگاتی کاٹ، اسے جگات لینے والے ہیں، اس راہداری کے بنا تو لوٹیں گے۔ کرم ترم پکھنڈ جو دیش ہیں تین جم جگاتی لوٹیں، جتنا مرضی کر لیں۔ ہم کہتے ہیں اچھے کرم کرنے چاہیے، ٹھیک ہے اچھے کرم کرو، لیکن صرف کرم کیوں؟ ہر کا نام جب نرمل کرم کیوں نہیں؟ پرماتما کا نام جپنے والا کرم کیوں نہیں؟ کرم آپ کو کرموں کے گیڑ میں نہیں نکال سکتے۔ جے کرموں میں کرموں کا گیڑ نکال سکتا ہے تو پرماتما کا نام۔ کہتے راہداری بنا لو، کہتے راہداری کیسی ہوگی؟ کہتے آپے شبد آپے نشان، نشان راہداری۔ کہتے آپے شبد آپے نشان، پربھو کی صرف صلاح ہی پرماتما کی راہداری ہے۔ آخو واہی گرو، پرماتما کی صرف صلاح، پرماتما کی وڈیائی، آپے شبد، پرماتما کی صرف صلاح اپنے آپ ہے، اور یہی پرماتما کی وڈیائی ہی راستے کی راہداری ہے۔ اس راہداری کو بنا کر جانا۔ یہ راہداری آپ کے پاس ہوگی تو راستے میں آپ کو کوئی بھی نہ روکے گا۔ آخو بھائی، اس کو اپنی آتما کے اوپر، پرماتما کی صرف صلاح کو اتنی کمائی کرو، اتنی کمائی کرو، اپنی آتما ہی اس صرف صلاح سے رانگ لو۔ آخو بھائی، آخری بات کہہ کر میں سماپتی کروں گا۔ ہمیں پھر بولتے ہیں، آپ نے تو بول دیا، اے بھی بولا ہے کہ مرنے کے بعد مرنے والے کے ساتھ کوئی وستو نہیں جاتی، ایک سوئی بھی نہیں جاتی، تو یہ کیسے جائے گا؟ آخو واہ گرو، یہ بھول کر میں سماپتی کر دوں گا، کیسے جائے گا؟ آپ نے بولا ایک سوئی بھی نہیں جاتی، یہ پھر کیسے جائے گا؟ راہداری کیسے جائے گی؟ دیکھنا، پاکستان بنا تھا، ادھر کے لوگ ادھر آئے، ادھر کے لوگ ادھر چلے گئے، مکان نے دکانیں ساتھ نہیں آئی، جائیدادیں ساتھ نہیں آئی، لیکن جو وکیل تھا جو اپنے شریر کو بچا کر آ گیا، اس کی وکالت نال آ گئی، اس کی یہ یوگتا ساتھ آئی۔ جو ڈاکٹر تھا جو شریر کو بچا کر آ گیا، اس کی ڈاکٹری تو آ گئی، جو پروفیسر تھا اس کی پروفیسری آ گئی۔ جی اگر شریر کے بچانے کے سنسار کے تبادلوں میں کوئی شریر کو بچا کر آ جائے، پروفیسر کی پروفیسری کوئی نہیں کھو سکتا، ڈاکٹر کی ڈاکٹری کوئی نہیں کھو سکتا، وکیل کی وکالت کوئی نہیں کھو سکتا، ایسے ہی جب ہم سنسار سے جائیں گے، شریر بھی ساتھ نہیں جائے گا، پروار بھی ساتھ نہیں جائے گا، دکانیں بھی ساتھ نہیں جائیں گی، جگیریں بھی ساتھ نہیں جائیں گی۔ جے گرو شبد کی اپار کرپا سے، اس کی کمائی سے ہم آتما کو بچا کر لے گئے، تے آتما پر چڑھا ہوا پرماتما کی صرف صلاح کا رنگ ضرور نال جائے گا۔ یہی راستے کی راہداری ہوگی۔ جہ لالچ جاگاتی کاٹ، دور رہی او جانتے باٹ۔ اسے کر کے بھگت رویداس جی بولے، اروار پار کے دانیاں لکھ لے ہو آل پتال، اے چتر گپتو لکھ لو، جو کچھ لکھنا ہے لکھ لو، میرے کو ایسا سامان ہی نہیں جے تسی جم دنڈ لگا سکو۔ موہے جم دنڈ نہ لگئی تجیلے سرم ججال، ਹੋਂ ਮਨਜਾਰੋ ਰਾਮ ਕੋ ਸਹਿਜ ਕਰੋ ਵਾਪਾਰ, ਮੈਂ ਰਾਮ ਨਾਮ ਤਨ ਲਾ ਦਿਆ ਬਿਖਲਾ ਦੀ ਸੰਸਾਰ, ਮੈਨੂੰ ਤੁਸੀਂ ਜਮ ਜਗਾਤ ਨਹੀਂ ਲਗਾ ਸਕਦੇ ਕਿਉਂਕਿ ਮੈਂ ਐਸਾ ਮਾਲ ਹੀ ਨਹੀਂ ਲੱਦਿਆ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ, ਜਾ ਰਿਹਾ ਮੈਂ, ਰੋਕ ਕੇ ਦਿਖਾਓ, ਕੋਈ ਰੋਕ ਨਹੀਂ ਸਕਦਾ, ਰਾਜਾਰੀ ਹੋਵੇ ਕੋਈ ਰੋਕ ਸਕਦਾ ਨਹੀਂ। ਫਿਰ ਸਮਝਾਇਆ, ਜੈਸਾ ਰੰਗ ਕੁਸੰਭ ਕਾ ਤੈਸੋ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਅੱਜ ਵੀ ਪਿੱਤਰ ਸ਼ਬਦ ਚ ਬੋਲ ਰਹੇ ਹੈ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਪਰ ਹੋਗਾ ਕੈਸੇ ਕਹੋ ਨਾਨਕ ਜੇ ਸਤਿਗੁਰ ਪੂਰਾ, ਵਾਜੇ ਤਾਂ ਕਹਿ ਅਨਹਦ ਤੂਰਾ। ਇਹੋ ਗੱਲ ਕਹੀ ਹੈ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ। ਪੂਰਾ ਸਤਿਗੁਰੂ ਗੁਰ ਪਰਮੇਸ਼ਰ ਨੇ ਅਪਾਰ ਕਿਰਪਾ ਕਰਕੇ ਮੈਨੂੰ ਸਤਿਗੁਰ ਮਿਲਾ ਦਿੱਤਾ, ਅਪਾਰ ਕਿਰਪਾ ਹੋਈ, ਅਬ ਤੋਂ ਹਮ ਹਮੇਸ਼ਾ ਹਮੇਸ਼ਾ ਕੇ ਲਈ ਜੀਵਤ ਹੋ ਗਏ। ਪੂਰਾ ਸਤਿਗੁਰੂ ਮਿਲਾ ਔਰ ਸਤਿਗੁਰੂ ਨੇ ਹਮੇ ਆਵਾਗੋਣ ਸੇ ਬਚਾ ਲਿਆ, ਜਨਮ ਮਰਨ ਸੇ ਬਚਾ ਲਿਆ। ਇਤਨੇ ਹੀ ਵਿਚਾਰ ਸਵੀਕਾਰ ਕਰਨਾ, ਅੱਖਰਵਾ ਘਾਟ ਭੂਲ ਚੁੱਕ ਮਾਫ ਕਰ ਦੇਣਾ, ਸਵੀਕਾਰ ਕਰ ਲੈਣਾ। ਬੋਲਤੇ ਬੋਲਤੇ ਗੁਰਬਾਣੀ, ਬੋਲਤੇ ਵਿਚਾਰ ਕਰਤੇ, ਕਈ ਪ੍ਰਕਾਰ ਕੀ ਭੂਲੇ ਹੋਂਗੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਅਪਾਰ ਕਿਰਪਾ ਸੇ ਬਖਸ਼ਿਸ਼ ਹੋਈ, ਜੀਵਨ ਮੇਂ ਪਹਿਲੀ ਬਾਰ ਹੀ ਇਸ ਰਿਕਾਰਡਿੰਗ ਮੇਂ ਯਤਨ ਕੀਆ ਗਿਆ ਹਿੰਦੀ ਪਰ ਬੋਲਨੇ ਕਾ, ਲੇਕਿਨ ਆਪ ਅਰਦਾਸ ਕਰੋਗੇ ਆਗੇ ਅਭਿਆਸ ਹੋ ਜਾਏ, ਆਖੋ ਵਾਹਿਗੁਰੂ। ਇਹ ਇਸ ਲਈ ਯਤਨ ਕੀਆ ਗਿਆ, ਜਬ ਮੈਂ ਦੂਸਰੀ ਸਟੇਟੋਂ ਮੈਂ ਗਿਆ, ਉਹਨੇ ਬੋਲਾ, ਬਹੁਤ ਪਿਆਰ ਕੀਆ, ਅਤੇ ਆਗੇ ਸੇ ਕੁਛ ਕੈਸੇਟਸ ਹਮੇ ਐਸੇ ਵੀ ਸੁਨਾਏ। ਜੈਸੇ ਉਲਾਸ ਨਗਰ ਮੈਂ ਗਿਆ, ਵਹਾਂ ਪਰ ਐਸੇ ਹੀ ਮੁਝੇ ਸੰਦੇਸ਼ ਮਿਲਾ, ਔਰ ਆਪ ਖਿਮਾ ਕਰ ਦੇਣਾ, ਹੋ ਸਕਦਾ ਹੈ ਬੋਲਤੇ ਬੋਲਤੇ ਮੁਝੇ ਤੋਂ ਪਤਾ ਨਹੀਂ ਚਲਤਾ। ਇੱਕ ਸਾਂਝ ਹੈ ਪੰਜਾਬੀ ਔਰ ਹਿੰਦੀ ਕੀ, ਮੈਂ ਤੋ ਯੇ ਮਾਨਤਾ ਹੂੰ, ਸਾਂਝ ਹੈ, ਦੋਨੇ ਐਸੀ ਸਾਂਝ ਪਰਮਾਤਮਾ ਨੇ ਹਮੇ ਦੇ ਦੀ ਹੈ। ਵੋ ਬੋਲ ਲਿਆ, ਵੋ ਬੋਲ ਲਿਆ, ਵੋ ਬੋਲਾ ਗਿਆ, ਵੋ ਬੋਲ ਲਿਆ, ਲੇਕਿਨ ਹਮੇ ਮਲੂਮ ਨਹੀਂ ਹੋਤਾ। ਸਹਜੇ ਸਹਜੇ ਹਮ ਯਤਨ ਕਰਨਾ ਹੈ, ਯਤਨ ਕਰੇਂਗੇ ਕਿ ਆਗੇ ਯੇ ਅਭਿਆਸ ਹੋ ਸਕੇ, ਕੁਛ ਕੈਸਿਟਸ ਹੋਰ ਐਸੀ ਰਿਕਾਰਡਿੰਗ ਹੋ ਸਕੇ। ਦੂਸਰੀ ਸਟੇਟੋਂ ਮੈਂ ਜਾ ਕਰ ਹਮ ਐਸੀ ਜੋ ਪਰਮਾਤਮਾ ਕਾ ਪਿਆਰ ਹੈ ਉਸਕੋ ਬਾਂਟ ਸਕੇ। ਸਭਸੇ ਬੜਾ ਪਿਆਰ ਹੈ, ਸਭ ਵਸਤੂਏ ਸੰਸਾਰ ਸੇ ਮਿਲ ਸਕਤੀ ਹੈ, ਲੇਕਿਨ ਪਿਆਰ ਉਸਕੀ ਅਪਾਰ ਕਿਰਪਾ ਕੇ ਬਿਨਾ ਨਹੀਂ ਮਿਲਤਾ। ਮੁਝੇ ਬਹੁਤ ਪਿਆਰ ਮਿਲਾ ਹੈ ਬਾਹਰ ਜਾ ਕਰ, ਹਰ ਸ਼੍ਰੇਣੀ ਨੇ ਪਿਆਰ ਦਿਆ ਹੈ, ਚਾਹੇ ਮੈਂ ਆਸਾਮ ਮੈਂ ਗਿਆ, ਆਸਾਮੀਓ ਨੂੰ ਵੀ ਪਿਆਰ ਕੀਆ। ਜਬ ਵਹਾਂ ਪਰ ਪਹੁੰਚਾ, ਸਭ ਬਾਹਰ ਨਿਕਲ ਕਰ ਪਿਆਰ ਸੇ ਮਿਲਨੇ ਲਗੇ। ਐਸੇ ਇੱਛਾ ਸੀ ਕਿ ਜੀਵਨ ਮੇਂ ਕੁਛ ਐਸੀ ਰਿਕਾਰਡਿੰਗ ਕੀ ਜਾਏ, ਜਬ ਮੈਂ ਬਾਹਰ ਜਾਊਂ ਜੋ ਵਿਚਾਰ ਸਾਂਝੇ ਹੋ ਸਕੇ। ਇਨ ਵਿਚਾਰੋਂ ਸੇ ਗੁਰੂ ਕੀ ਬਾਤ ਸਾਂਝੀ ਕੀ ਸਾਚ ਸਕੇ, ਪ੍ਰਭੂ ਕਾ ਪਿਆਰ ਬਾਂਟਾ ਜਾ ਸਕੇ। ਆਪਨੇ ਕਿਰਪਾ ਕੀ, ਜੈਸਾ ਵੀ ਪਰਮੇਸ਼ਰ ਨੇ ਕਿਰਪਾ ਕੀ, ਆਪਨੇ ਸਹਿਯੋਗ ਦਿਆ, ਆਪਕਾ ਬਹੁਤ ਬਹੁਤ ਧੰਨਵਾਦ ਹੈ। ਆਓ ਅਨੰਤ ਸਾਹਿਬ ਕਾ ਪਾਠ ਸਮਾਪਤੀ, ਇੱਕ ਰਿਕਾਰਡਿੰਗ ਹੋਰ ਹੈ ਕੱਲ ਕੀ, ਫਿਰ ਆਪਸੇ ਆਗਿਆ ਮੰਗੇਗੇ। ਆਓ ਅਨੰਤ ਸਾਹਿਬ ਜੀ ਦਾ
1: ਰਾਮਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ।

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਖੁਦ ਨੂੰ ਜੋੜ ਜਾਈਏ ਪ੍ਰਭ।

کاروبار والا ہوئے پھر بھی وہ اپورن ہے، اسمرتھ ہے. اتنا کچھ ہوندیاں ہویاں بھی انسان نو کسے سمرتھ شکتی پورن ویکتی یا پورن شکتی نال جڑے رہن دی ضرورت پیندی ہے. تو گرو صاحب جی نے بھی اس لوڑ نو محسوسیا ہے، تے گرو مہاراج کہندے نے کہ میں تے سوائے تجربے نال نج تجربے نال ایتھے ہی پہنچا ہاں کہ کتنے وڈے منکھ دی ٹیک لو آسرا لو کدی نہ کدی برتھا ہی جاوے گا. مانکھ کی ٹیک برتھی سب جان، تے اکو ہی گل ہے دیون کو ایک پہوان. او وڈا داتا ہے جنوں انت کال تو انادی کال تو سارے منگدے آئے نے تے او دے کے جتلاندا وی نے. اونوں کچھ افزانے وچ لین دی وی لوڑ نے. پنت دے والی بے کسارا یار کاشف سرار، کاشف لفظ ہے فارسی دا تے سرار بھی فارسی دا لفظ ہے. کاشف ہوندا ہے انکشاف کرنے والا، پرگٹان والا، اسم فائل. تے سرار سر واحد، سرار جمع سنگولر پلورل، ایک بچن بہ بچن. سرار مینز بہتے پید. جیون دے انیکاں ہی پیتاں نوں سرلتا وچ کر دین والا کون ہے؟ کاشف سرار گرو گوبند سنگھ. بابا نند لال جی کہندے گرو گوبند سنگھ مہاراج اس پرمیشر دی وڈیائی کردے ہوئے، بینتتا دستے ہوئے، وڈے داتے دی حمد کردے ہوئے کہندے نے تو اتنا وڈا ہے کہ روک روحان کی روزی نہ تارے. روزی ہی راز ولوک ترازک، روک روحان کی روزی نہ تارے. جڑے تینوں مندے نے، تیرے پریمی نے، تیری ہوند دے تارنی نے، تسلیم کرن والے نے، اونا دی تے گل چھڑ دے. تیرے بھگت سنت بھگوتی مہاپرش مہاتما نیک روحاں رب پرست نے، اونا دی تا گل کی کرنی؟ اونا والتا ہے پربھو تیرا دھیان خیال ہونا ہی ہے، پر تو تے ایڈا بیانتے ہیں، ایڈا بے نیاز ہیں. روزی ہراز ولوک تراز کر، روک روحان کی روزی نہ ٹارے. روک مینز رکھیاں، روحان جمع ہے روح دی. تو تا رکھیاں روحانو بھی تازگیاں دینا ہے، رکھیاں روحانو بھی سکیاں روحانو بھی پال دائیں جینا بچے لچک نہ ہوئے. لچکدار لکڑی نو درخت غزا دی جاندہ ہے، جڑا غزا دی جاندیا نے ہریابل رہندی ہے تے او دے وچ لچک رہندی ہے. پر ایک لکڑی سک جاندی ہے او دے وچ جیون نہیں ہوندا، سمجھو کہ مر گئی، اکڑ گئی. اے بھی سادارن تکنی نال ویکھیے تے کمال دی گل ہے، اے دے چو بڑی راز دی گل نکلدی ہے. زندہ آدمی کدی نہیں آکڑدا، او دے وچ لچک رہندی ہے. این اسی طرح زندہ دماغ لچکدار ہوندا ہے، مویا دماغ آکڑیا ہویا ہوندا. جو بندہ آکڑدا ہے ہومے وچ آکڑیا ہویا اونوں مردہ سمجھو، کیونکہ جیوندا تا کدی آکڑدا نہیں، مردہ ہی آکڑدا ہے. پر گرو صاحب جی ایتھے کہندے نے سچے پادشاہ توں بڑا بیانتے ہیں جو رکھے نے سکے نے جنہاں وچ لچک نہیں تے منکر نے تے توں تیری ہوند تو انکاری نے، اوناں نوں وی توں اپنے غیبی خزانے وچوں وڈ مولیاں داتاں دے ہی چلیا جاندا ہے. ہوا ایک چھن ایک سواس نہ آوے تے رچنا مردہ ہو جائے. توپ مٹی آکسیجن ہور انیکاں پدارت تو اپنے غیبی خزانے وچوں دیندا ہی جاننا ہے، جو تے تو منکر نے تیریاں داتاں بھی لئی جاندے نے، تیریاں بخشیاں بھی مانی جاندے نے. ہے منم پرمیشر تیریاں نعمتاں بھی مانی جاندے نے، تے تو منکر بھی نے، پر پھر بھی تو انہاں دی پرورش کردا جاننا ہے. گرو گوبند سنگھ مہاراج کہندے نے روک روحان کی روزی نہ ٹارے. تو اس شبد اندر صاحب گرو ارجن دیو مہاراج، شری گرو رام داس مہاراج،
ਕਲਿਆਣ ਨਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਏ। ਮੈਂ ਹੁਣ ਨਿਸ਼ਚਾ ਕਰ ਲਿਆ ਏ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾ ਤੇ ਉਹਨ ਤੇ ਮੰਗ ਕੇ ਹੀ ਦੇਣਾ ਏ। ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾ? ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਏ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਏ ਕਿ ਪਰਮੇਸ਼ੁਰ ਹੀ ਵੱਡਾ ਦਾਤਾ ਹੈ ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖ ਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ। ਉਹ ਸਭ ਹਾਜਤਾਂ ਰਵਾ ਕਰਨ ਵਾਲਾ ਮਾਲਕ ਹੈ ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ ਕਿੱਥੋਂ ਮੰਗਾ ਹੋ, ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ? ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸ ਦੇ ਭੰਡਾਰੇ ਅਖੁੱਟ ਨੇ। ਮੋਹ ਦੂਜੀ ਨਾਹੀਂ ਠੌਰ ਜਿਸ ਤੇ ਹਮ ਜਾਵੇ। ਦੁਨੀਆਂ ਵਿਚ ਅਸੀਂ ਵੇਖਦੇ ਹਾਂ ਕਿ ਇਕ ਮੰਗਤ ਜਦੋਂ ਘਰ ਆ ਜਾਏ ਸਦਾ ਦੇਵੇ, ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ, ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਕ ਮਕਾਨ ਜਾਂ ਮਾਲਕ ਦੁਕਾਨ ਕਹਿੰਦਾ ਹੈ ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ, ਉਹ ਅੱਗੇ ਤੁਰ ਜਾਂਦਾ ਹੈ। ਸਾਰੇ ਬਾਜ਼ਾਰ ਚ ਗਿਆ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ ਹੀ ਹੁੰਦੀ ਗਈ। ਕਾਸਾ ਤੇ ਕਚਕੋਲ ਖਾਲੀ ਲਿਆ, ਖਾਲੀ ਰਿਹਾ। ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ, ਬੜੇ ਬੜੇ ਇੱਥੇ ਸਟੋਰ ਸਨ, ਬੜੀਆਂ ਬੜੀਆਂ ਦੁਕਾਨਾਂ ਸਨ, ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ, ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ, ਸਿੱਕਾ ਵੀ ਨਹੀਂ ਹੈ, ਗਿਆ ਨਹੀਂ ਹੈ ਤੂੰ? ਉਹਨੇ ਕਿਹਾ ਜੀ ਗਿਆ ਤਾਂ ਸਾਂ, ਫਿਰ ਹੋਇਆ ਕੀ ਹੈ? ਜਦੋਂ ਮੈਂ ਦੁਆ ਕੀਤੀ, ਜਦੋਂ ਇਲਤਜਾ ਕੀਤੀ, ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ, ਮੁਆਫ ਕਰ ਬਾਬਾ। ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗਿਓਂ ਦੀ ਆਇਆ, ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨਹੀਂ ਪਾਇਆ, ਅੱਗੇ ਜਾਓ ਬਾਬਾ ਜੀ ਅੱਗੇ ਜਾਓ, ਇੱਦਾਂ ਕਹਿੰਦੇ। ਮੈਂ ਅੱਗੇ ਤੋਂ ਅੱਗੇ ਤੁਰਦਾ ਗਿਆ, ਉਹਨਾਂ ਦੇ ਮਾਫ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ, ਬਾਜ਼ਾਰ ਮੁੱਕ ਗਿਆ, ਘਰ ਮੁੱਕ ਗਏ, ਇਸ ਲਈ ਠੂਠਾ ਖਾ ਲਈਏ। ਉਹਨੇ ਕਿਹਾ ਸੱਜਣਾ ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇ ਤਾਂ ਇਹੋ ਹਾਲ ਹੁੰਦਾ, ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਭਰਵਾਸੇ ਉੱਤੇ ਕਿਤੇ ਯਕੀਨ ਨਾਲ, ਵਾਸਕ ਯਕੀਨ ਨਾਲ, ਮੁਸਤਕਮ ਇਰਾਦੀ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸਖਣਾ ਨਾ ਰਹਿੰਦਾ। ਹੁੰਦਾ ਵੀ ਐਵੇਂ ਹੈ, ਕਿਸੇ ਆਖਿਆ ਮਾਫ਼ ਕਰੋ ਬਾਬਾ, ਕੰਮ ਕਾਜ ਕਰਕੇ ਫਿਰ ਆਏ, ਫਿਰ ਉਥੇ ਖਲੋਤਾ, ਤੈਨੂੰ ਕਿਹਾ ਸੀ ਜਾ ਅੱਗੇ, ਫਿਰ ਕੰਮ ਲੱਗ ਗਏ, ਤੂੰ ਫਿਰ ਇੱਥੇ ਖਲੋਤਾ ਹੈ, ਗਿਆ ਕਿਉਂ ਨੇ? ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ ਆਖਣ ਲੱਗਾ ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ, ਕੋਈ ਮਦਾਉ ਕੀਤਾ ਹੈ ਕਿਸੇ ਨੇ, ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ, ਤੁਸੀਂ ਤਾਂ ਕਹੀ ਜਾਓ ਅੱਗੇ ਚੱਲ, ਅੱਗੇ ਚੱਲ, ਮਾਫ਼ ਕਰ, ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ ਹੈ, ਤੇਰੀ ਦਹਿਲੀਜ਼ ਮੰਨ ਲਈ ਹੈ। ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਹੀ ਛੁਟਕਾਰਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ, ਮੈਂ ਦੂਜੀ ਨਾਹੀ ਠੌਰ ਜਿਸ ਤੇ ਹਮ ਜਾਵੇਂ ਜਾ ਬਹਿਗੇ। ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ, ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ, ਢੀਠ ਕਹਿੰਦੇ ਨੇ ਤੋਰੀ ਜਾਏ, ਕੱਢੀ ਜਾਏ, ਮੋੜੀ ਜਾਏ, ਫਿਰ ਉੱਥੇ ਹੀ ਰਹਿਣਾ। ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ, ਢੀਠ ਸ਼ਬਦ ਅਲਕਾਪ ਵਰਤਿਆ ਹੈ, ਆਢੀਠ ਧਰਮ, ਆਢੀਠ ਧਰਮ ਅਤ ਢੀਠ ਕਰਮ। ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ, ਇਹ ਤੋਂ ਮੁਰਾਦ ਹੈ ਅਤ ਪੁਖਤਾ, ਆਢੀਠ ਧਰਮ ਅਤ ਢੀਠ ਕਰਮ। ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ, ਮੰਗਦੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ। ਆਢੀਠ ਧਰਮ ਅਤ ਢੀਠ ਕਰਮ, ਜਦ ਤੱਕ ਕਿਸੇ ਮੰਗਤੇ ਦੇ, ਵਿਸ਼ਵਾਸੀ ਦੇ, ਡਿਸਾਈਪਲ ਦੇ, ਮੋਤਕਿਤ ਦੇ, ਫਿਦਬੀ ਦੇ, ਵਿਸ਼ਵਾਸੀ ਮੁਰੀਦ ਦੇ, ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ੁਰ ਉੱਤੇ,
ਕੰਪਲੀਟ ਸਰੰਡਰ ਨਾ ਹੋ ਜਾਏ, ਆਪਾ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨੀ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ।

ਦੇ ਕੁਦਰਤ ਸੁਣੀਏ ਕੁਦਰਤ ਪਾ ਸੁਖ ਸਾਰ ਕੁਦਰਤ ਪਾ ਤਾਲੀ ਆਤਾ ਸੀ ਕੁਦਰਤ ਸਰਬਾਬਾ ਕੁਦਰਤ ਵੇਦ।

ਪੰਜਾਬ ਦੇ ਵਿੱਚ ਅਚਲ ਬਟਾਲਾ ਜਿਹੜਾ ਕਿ ਪਹਿਲਾਂ ਵੀ ਬੜਾ ਮੰਨਿਆ ਹੋਇਆ ਸ਼ਹਿਰ ਸੀ ਪਰ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਤਾਂ ਇਹ ਅਸਥਾਨ ਪੂਜਣ ਦੇ ਯੋਗ ਹੋ ਗਿਆ। ਇੱਥੇ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਲੱਗਿਆ ਕਰਦਾ ਸੀ, ਹਜ਼ਾਰਾਂ ਲੋਕ ਮੇਲੇ ਤੇ ਆਇਆ ਕਰਦੇ ਸਨ। ਜਿੱਥੇ ਹਜ਼ਾਰਾਂ ਲੋਕ ਆਉਂਦੇ ਸਨ ਉੱਥੇ ਨਾਲ ਸਿੱਧ ਲੋਕ ਵੀ ਆਇਆ ਕਰਦੇ ਸਨ। ਸਿੱਧ ਕੰਨਾਂ ਵਿੱਚ ਮੁੰਦਰਾਂ ਜਟਾਵਾਂ ਰੱਖੀਆਂ ਜਾਂ ਬਿਲਕੁਲ ਹੀ ਸਿਰ ਮੁਨਾਏ, ਸਾਰੇ ਸਰੀਰ ਤੇ ਸੁਆਹ ਮਲੀ ਹੁੰਦੀ ਸੀ, ਨਸ਼ੇ ਕਰਦੇ ਸਨ, ਭੰਗ ਪੀਣੀ ਸ਼ਰਾਬ ਪੀਣੀ ਹੋਰ ਕਈ ਤਰ੍ਹਾਂ ਦੇ ਨਸ਼ੇ ਕਰਨੇ। ਰਿਧੀਆਂ ਸਿੱਧੀਆਂ ਦੇ ਨਾਲ ਜਿਤਨੀ ਸ਼ਕਤੀ ਇਹਨਾਂ ਕੋਲ ਹੈ ਉਸ ਸ਼ਕਤੀ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਡਰਾਉਣਾ, ਉਹਨਾਂ ਕੋਲ ਪੂਜਾ ਲੈਣੀ, ਪੈਸੇ ਲੈਣੇ, ਪਹਾੜਾਂ ਤੇ ਜਾ ਕੇ ਐਸ਼ ਕਰਨੀ, ਪਰ ਦੁਖੀ ਲੋਕਾਂ ਨੂੰ ਰੱਬ ਦਾ ਰਾਹ ਨਾ ਦੱਸਣਾ, ਇਹਨਾਂ ਲੋਕਾਂ ਦਾ ਪਖੰਡ ਦੂਰ ਕਰਨ ਵਾਸਤੇ ਅੱਜ ਧੰਨ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਦੇ ਮੇਲੇ ਤੇ ਆ ਪਹੁੰਚੇ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮੇਲਾ ਸੁਣ ਸ਼ਿਵਰਾਤ ਦਾ, ਸ਼ਿਵਰਾਤਰੀ ਦਾ ਮੇਲਾ ਸੁਣ ਕੇ, ਸ਼ਿਵਰਾਤਰੀ ਦਾ ਮੇਲਾ ਸ਼ਿਵਜੀ ਭਗਵਾਨ ਦੀ ਯਾਦ ਵਿੱਚ ਲੱਗਦਾ ਹੈ।

ਜਦ ਲੋਕਾਂ ਨੂੰ ਪਤਾ ਲੱਗਾ ਤਾਂ ਗੁਰੂ ਨਾਨਕ ਸਾਹਿਬ ਆਏ ਤਾਂ ਲੋਕੀ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਕੋਲ ਆਉਣ ਲੱਗ ਪਏ।

ਲਕਸ਼ਮੀ ਪੈਸਿਆਂ ਨੂੰ ਕਿ ਮਾਇਆ ਨੂੰ। ਹੁਣ ਜਿਹੜਾ ਮੱਥਾ ਟੇਕਦਾ ਹੈ ਉਹ ਪੈਸੇ ਵੀ ਰੱਖਦਾ ਹੈ, ਤੇ ਲਕਸ਼ਮੀ ਇਸ ਤਰ੍ਹਾਂ ਵਰਸਣ ਲੱਗ ਪਈ ਜਿਸ ਤਰ੍ਹਾਂ ਮੀਂਹ ਪੈਂਦਾ, ਭਾਵ ਗੁਰੂ ਸਾਹਿਬਾਂ ਦੇ ਚਰਨਾਂ ਦੇ ਅੱਗੇ ਮਾਇਆ ਦਾ ਢੇਰ ਲੱਗ ਗਿਆ।

ਹੁਣ ਜਿਹੜੇ ਜੋਗੀ ਸਨ ਉਹਨਾਂ ਨੂੰ ਬੜਾ ਗੁੱਸਾ ਲੱਗਾ। ਅੱਜ ਤੱਕ ਇਹ ਲੋਕੀ ਸਾਡੀ ਪੂਜਾ ਕਰਦੇ ਸਨ, ਹੁਣ ਗੁਰੂ ਨਾਨਕ ਵੱਲ ਜਾਣ ਲੱਗ ਪਏ। ਜਿਹੜੀ ਮਾਇਆ ਸਾਨੂੰ ਮਿਲਣੀ ਚਾਹੀਦੀ ਸੀ ਇਹ ਗੁਰੂ ਨਾਨਕ ਦੇ ਅੱਗੇ ਢੇਰ ਲੱਗ ਗਏ ਹੈ। ਮਨ ਵਿਚ ਬੜਾ ਗੁੱਸਾ ਆਇਆ।

ਪਿੰਡਾਂ ਵਿਚ ਜਦ ਮੇਲੇ ਲੱਗਦੇ ਨੇ ਜਿੱਥੇ ਹੋਰ ਕਈ ਰਾਗ ਰੰਗ ਹੁੰਦੇ ਨੇ ਉੱਥੇ ਭੰਡ ਵੀ ਆਉਂਦੇ ਨੇ ਨਕਲਾਂ ਲਾਉਣ ਵਾਲੇ ਜਿਨ੍ਹਾਂ ਨੂੰ ਕਮੇਡੀਅਨ ਕਹਿੰਦੇ ਨੇ ਭੰਡ ਵੀ ਆਏ ਭੰਡਾਂ ਨੇ ਰਾਸ ਪਾਣੀ ਸ਼ੁਰੂ ਕੀਤੀ ਨਕਲਾਂ ਲਾਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਲੋਕ ਭੰਡਾਂ ਦੀਆਂ ਨਕਲਾਂ ਦੇਖਦੇ ਸਨ ਹੱਸਦੇ ਸਨ ਖੁਸ਼ ਹੋ ਕੇ ਇਹਨਾਂ ਦੇ ਲੋਟੇ ਵਿੱਚ ਲੋਕ ਮਾਇਆ ਪਾਉਂਦੇ ਸਨ ਪੈਸੇ ਪਾਉਂਦੇ ਸਨ ਭਗਤੀਆਂ ਭੰਡਾਂ ਨੂੰ

ਭੰਡਾਂ ਦਾ ਲੋਟਾ ਜਦ ਪੈਸਿਆਂ ਨਾਲ ਭਰ ਗਿਆ ਤੇ ਜਿਹੜੇ ਸਿੱਧ ਸਨ ਇਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਉਹ ਮਾਇਆ ਦਾ ਭਰਿਆ ਹੋਇਆ ਲੋਟਾ ਲੁਕੋ ਦਿੱਤਾ ਤੇ ਜਿਹੜੇ ਭੰਡ ਸਨ ਉਹਨਾਂ ਨੂੰ ਰਾਸ ਪਾਣੀ ਭੁੱਲ ਗਈ ਕਿਉਂਕਿ ਉਹਨਾਂ ਦਾ ਮਾਇਆ ਵਾਲਾ ਲੋਟਾ ਗੁਆਚ ਗਿਆ।

ਸਿੱਧਾਂ ਨੂੰ ਗੁੱਸਾ ਚੜਿਆ, ਆਪਣੇ ਆਪਣੇ ਆਸਨਾਂ ਤੋਂ ਉੱਠ ਖੜੇ ਹੋਏ ਔਰ ਇਸੇ ਗੁਰੂ ਨਾਨਕ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਬੈਠੇ ਲੋਕ ਡਰਨ ਲੱਗ ਪਏ, ਇਹ ਸਿੱਧ ਬੜੇ ਸ਼ਕਤੀ ਵਾਲੇ ਨੇ, ਪਤਾ ਨਹੀਂ ਹੁਣ ਕੀ ਹੋਵੇਗਾ, ਗੁਰੂ ਨਾਨਕ ਦੇ ਨਾਲ ਇਹ ਕੀ ਸਲੂਕ ਕਰਨਗੇ। ਭਾਈ ਗੁਰਦਾਸ ਜੀ ਬਿਆਨ ਕਰਦੇ, ਖਾਦੀ ਖੁਣਸ ਯੋਗੇਸਰਾ, ਖੁਣਸ ਕਹਿੰਦੇ ਨੇ ਈਰਖਾ ਗੁੱਸਾ। ਇਹਨਾਂ ਜੋਗੀਆਂ ਨੇ ਮਨ ਵਿੱਚ ਬੜੀ ਈਰਖਾ ਔਰ ਖੁਣਸ ਖਾਦੀ,

ਇਹਨਾਂ ਸਾਰਿਆਂ ਸਿੱਧਾਂ ਦਾ ਆਗੂ ਸੀ। ਪੰਗਰਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਐ ਨਾਨਕ, ਤੂੰ ਇੱਥੇ ਆ ਕੇ ਚੰਗਾ ਨਹੀਂ ਕੀਤਾ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ? ਦੁੱਧ ਦੇ ਵਿੱਚ ਕਾਂਜੀ ਪਾ ਦਿਓ, ਦੁੱਧ ਖਰਾਬ ਹੋ ਜਾਂਦਾ। ਉਸ ਦੁੱਧ ਨੂੰ ਕਿੰਨਾ ਵੀ ਰਿੜਕੋ, ਫਿਰ ਮੱਖਣ ਨਹੀਂ ਨਿਕਲਦਾ। ਇਹਦੇ ਕਹਿਣ ਦਾ ਮਤਲਬ ਇਹ ਸੀ, ਤੂੰ ਆ ਤੇ ਗਿਆ ਇੱਥੇ, ਅਸੀਂ ਤੇਰਾ ਪ੍ਰਚਾਰ ਨਹੀਂ ਹੋਣ ਦੇਣਾ, ਤੇ ਹੋ ਸਕਦਾ ਅਸੀਂ ਤੈਨੂੰ ਇੱਥੋਂ ਜਿਉਂਦਾ ਵੀ ਨਾ ਜਾਣ ਦੇਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਮਕੀ ਪੰਗਰਨਾਥ ਨੇ ਦਿੱਤੀ।

ਜੋਗੀਆਂ ਵਿੱਚ ਇਹ ਕਿਹਾ ਜਾਂਦਾ ਜਿਨੇ ਜੋਗੀ ਬਣਨਾ ਉਹ ਸਾਰਿਆਂ ਤੋਂ ਪਹਿਲਾਂ ਆਪਣੇ ਘਰ ਜਾਵੇ ਔਰ ਆਪਣੀ ਘਰਵਾਲੀ ਨੂੰ ਮਾਂ ਕਹਿ ਕੇ ਉਹਦੇ ਕੋਲ ਭਿਕਸ਼ਾ ਮੰਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਨਾਲ ਲਾਵਾਂ ਲਈਆਂ ਨੇ ਉਹਨੂੰ ਮਾਂ ਕਹਿ ਕੇ ਪਹਿਲਾਂ ਮੱਥਾ ਟੇਕੇ ਤਾਂ ਜੋਗੀ ਬਣ ਸਕਦਾ ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਜਿਹਦੇ ਨਾਲ ਲਾਵਾਂ ਲਈਆਂ ਨੇ ਉਹ ਪਤਨੀ ਹੈ ਘਰਵਾਲੀ ਘਰਵਾਲੀ ਹੈ ਜਨਮ ਦੇਣ ਵਾਲੀ ਮਾਂ ਹੈ ਇਹ ਤੇ ਰਿਸ਼ਤੇ ਹੀ ਸਾਰੇ ਉਲਟ ਹੋ ਗਏ ਜੇ ਘਰਵਾਲੀ ਮਾਂ ਹੋ ਗਈ ਇਹ ਤੇ ਰਿਸ਼ਤੇ ਹੀ ਸਾਰੇ ਬਦਲ ਗਏ ਮਾਂ ਮਾਂ ਹੈ ਪਤਨੀ ਪਤਨੀ ਹੈ ਸਤਿਗੁਰੂ ਕਹਿਣ ਲੱਗੇ ਪੰਗਰਨਾਥ ਤੇਰੀ ਮਾਂ ਕੁਝ ਅਜੀ ਸੀ ਕਿਉਂਕਿ ਬੱਚੇ ਦਾ ਪਹਿਲਾ ਗੁਰੂ ਉਹਦੀ ਮਾਂ ਹੁੰਦੀ ਹੈ ਤੇਰੀ ਮਾਂ ਨੇ ਤੈਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੱਤੀ ਕਿਹੜੀ ਸਿੱਖਿਆ

ਹੋਏ ਅਤੀਤ। ਅਤੀਤ ਕਹਿੰਦੇ ਨੇ ਜਿਹੜਾ ਘਰ ਬਾਰ ਛੱਡ ਦੇਵੇ। ਸਾਹਿਬ ਜੀ ਕਹਿਣ ਲੱਗੇ ਕਮਾਲ ਹੈ, ਇੱਕ ਪਾਸੇ ਕਹਿੰਦੇ ਉਹ ਸੰਸਾਰ ਮਾੜਾ, ਇੱਕ ਪਾਸੇ ਕਹਿੰਦੇ ਉਹ ਸੰਸਾਰ ਰੱਬ ਦੀ ਖੇਡ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪਾਸੇ ਕਹਿੰਦੇ ਉਹ ਸੰਸਾਰ ਮਾੜਾ ਹੈ, ਗ੍ਰਿਸਤੀ ਮਾੜਾ ਹੈ, ਗ੍ਰਿਸਤ ਮਾੜਾ ਹੈ, ਛੱਡਦਾ ਤੇ ਬੰਦਾ ਉਸੇ ਚੀਜ਼ ਨੂੰ ਇਹਨਾਂ ਜਿਹੜੀ ਚੀਜ਼ ਮਾੜੀ ਹੋਵੇ। ਹੋਏ ਅਤੀਤ ਗ੍ਰਿਸਤ ਤਜ, ਤਜ ਕਹਿੰਦੇ ਨੇ ਛੱਡਣਾ, ਅਤੀਤ ਬਣ ਗਏ ਉਹ, ਘਰ ਬਾਰ ਛੱਡ ਦਿੱਤਾ, ਧੀਆਂ ਪੁੱਤਰ ਛੱਡ ਦਿੱਤੇ, ਘਰ ਵਾਲੀਆਂ ਨੂੰ ਮਾਂ ਕਹਿ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਏ ਹੋ। ਪਰ ਇੱਕ ਇਹੋ ਜਿਹਾ ਤੁਹਾਡਾ ਯੋਗ ਹੈ, ਇੱਕ ਇਹੋ ਜਿਹਾ ਤੁਹਾਡਾ ਧਰਮ ਹੈ। ਇੱਕ ਪਾਸੇ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਤੇ ਜਦ ਭੁੱਖ ਲੱਗਦੀ ਏ ਫਿਰ ਠੂਠੇ ਫੜ ਕੇ ਇਹਨਾਂ ਦੇ ਘਰ ਮੰਗਣ ਕਿਉਂ ਜਾਂਦੇ ਹੋ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਿਸਤੀਆਂ ਦੀਆਂ ਪੱਕੀਆਂ ਖਾਂਦੇ ਹੋ ਤੇ ਗ੍ਰਿਸਤੀਆਂ ਨੂੰ ਹੀ ਮਾੜਾ ਕਹਿੰਦੇ ਹੋ, ਇਹੋ ਹੀ ਤੁਹਾਡਾ ਯੋਗ ਹੈ। ਹੋਏ ਅਤੀਤ ਗ੍ਰਿਸਤ ਤਜ, ਫਿਰ ਉਣ ਕੇ ਘਰ ਮੰਗਣ ਜਾਈ। ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਦਾ ਹੀ ਦਿੱਤਾ ਖਾਂਦੇ। ਹੁਣ ਇੱਕ ਵਿਚਾਰ ਹੈ, ਸੰਤਾਂ ਦੇ ਡੇਰੇ, ਜੋਗੀਆਂ ਦੇ ਡੇਰੇ, ਵਿਹੰਗਵਾਂ ਦੇ ਡੇਰੇ ਕਿਹਦੇ ਸਿਰ ਤੇ ਚੱਲਦੇ? ਸਿਮਰਨ ਪ੍ਰਭੂ ਦਾ ਕਰਦੇ ਨੇ, ਪਰ ਇਹਨਾਂ ਨੂੰ ਦਾਨ ਪੁੰਨ ਕੌਣ ਕਰਦਾ? ਗ੍ਰਿਸਤੀ ਕਰਦੇ। ਸਾਹਿਬ ਜੀ ਕਹਿਣ ਲੱਗੇ ਤੁਹਾਡੇ ਨਾਲੋਂ ਗ੍ਰਿਸਤੀ ਉੱਚਾ, ਜਿਹੜਾ ਕੰਮ ਕਾਰ ਕਰਦਾ, ਕਮਾਈ ਕਰਦਾ, ਉਹ ਧੀਆਂ ਪੁੱਤਰਾਂ ਦੀ ਪਾਲਣਾ ਵੀ ਕਰਦਾ, ਉਹ ਤੁਹਾਡੇ ਵਰਗੇ ਜੋਗੀਆਂ, ਸੰਨਿਆਸੀਆਂ, ਸਾਧੂ ਸੰਤਾਂ ਦੀ ਵੀ ਸੇਵਾ ਕਰਦਾ, ਤੁਹਾਡੇ ਨਾਲੋਂ ਗ੍ਰਿਸਤੀ ਉੱਚਾ ਹੈ। ਕਿਤਨਾ ਕੰਮ ਕਰਦਾ? ਧੀਆਂ ਪੁੱਤਰਾਂ ਨੂੰ ਪਾਲਦਾ, ਉਹ ਮਹਾਂਪੁਰਸ਼ਾਂ ਦੀ, ਸਾਧਾ ਸੰਤਾਂ ਦੀ, ਗਰੀਬ ਗੁਰਬੇ ਦੀ ਆਪਣੀ ਕਮਾਈ ਵਿੱਚੋਂ ਸੇਵਾ ਕਰਦਾ ਹੈ। ਫਿਰ ਉਹ ਸੰਸਾਰ ਦੀ ਸੇਵਾ ਕਰਦਾ ਹੈ, ਸਮਾਜ ਦੀ ਸੇਵਾ ਕਰਦਾ ਹੈ। ਸਾਹਿਬ ਜੀ ਕਹਿਣ ਲੱਗੇ ਸਾਡੀ ਨਿਗਾਹ ਵਿੱਚ ਗ੍ਰਿਸਤੀ ਸਭ ਤੋਂ ਉੱਤਮ ਹੈ। ਗ੍ਰਿਸਤੀ ਜੋਗੀ ਹੈ, ਸੰਤ ਹੈ, ਭਗਤ ਹੈ, ਜਿਹੜਾ ਪਰਿਵਾਰ ਨੂੰ ਪਾਲਦਾ ਹੈ, ਜਿਹੜਾ ਸਮਾਜ ਨੂੰ ਪਾਲਦਾ ਹੈ, ਤੇ ਜਿਹੜਾ ਤੁਹਾਡੇ ਵਰਗੇ ਵਿਹਲੇ ਜੋਗੀਆਂ ਨੂੰ ਵੀ ਖਾਣ ਨੂੰ ਦਿੰਦਾ। ਆਖੋ ਸਤਨਾਮ ਸਿੰਘ। ਹੁਣ ਹੈ ਤੇ ਸੱਚ, ਪਰ ਸੱਚ ਸੁਣਨਾ ਔਖਾ ਬੜਾ। ਆਖੋ ਸਤਨਾਮ ਸ੍ਰੀ ਵਾਹਿ। ਬੜਾ ਗੁੱਸਾ ਚੜਿਆ, ਹੁਣ ਕਈ ਡੇਰੇ ਬਣਾ ਕੇ ਬਹਿ ਜਾਂਦੇ ਨੇ, ਮਾਫ ਕਰਨਾ,

ਨੇ ਕਿ ਔਰਤ ਪੈਰ ਦੀ ਜੁੱਤੀ ਹੈ। ਇੱਥੋਂ ਤੱਕ ਕਹਿ ਦਿੱਤਾ ਟੋਰ ਗਵਾਰ ਸ਼ੂਦਰ ਪਸ਼ੂ ਨਾਰੀ ਯੇ ਪਾਂਚੋ ਤਾੜਨ ਕੇ ਅਧਿਕਾਰੀ। ਤੁਲਸੀਦਾਸ ਵਰਗੇ ਮਹਾਂਪੁਰਸ਼ ਵੀ ਕਹਿ ਗਏ ਕਿ ਔਰਤ ਪਸ਼ੂ ਮੂਰਖ ਤੇ ਸ਼ੂਦਰ ਇਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ। ਉਹਨਾਂ ਦੀ ਨਿਗਾਹ ਵਿਚ ਔਰਤ ਪਸ਼ੂ ਮੂਰਖ ਤੇ ਸ਼ੂਦਰ ਵਿਚ ਕੋਈ ਫਰਕ ਨਹੀਂ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਇਹ ਗਲਤ ਹੈ। ਇਹ ਕੈਸਾ ਤੁਹਾਡਾ ਸਮਾਜ ਹੈ, ਕਿਧਰੇ ਔਰਤ ਨੂੰ ਦੇਵੀ ਬਣਾ ਕੇ ਪੂਜਦੇ ਹੋ ਤੇ ਕਿਧਰੇ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ, ਕਿਧਰੇ ਕਹਿੰਦੇ ਔਰਤ ਭਗਤੀ ਵਿਚ ਰੁਕਾਵਟ ਹੈ। ਗੁਰੂ ਸਾਹਿਬਾਂ ਨੇ ਸਾਰੇ ਬੰਧਨ ਤੋੜ ਦਿੱਤੇ ਤੇ ਕਿਹਾ ਨਹੀਂ, ਔਰਤ ਭਗਤੀ ਵਿਚ ਰੁਕਾਵਟ ਨਹੀਂ, ਔਰਤ ਭਗਤੀ ਦਾ ਰਾਹ ਸੁਖਾਲਾ ਕਰਦੀ। ਦੇਖੋ ਬੇਬੇ ਨਾਨਕੀ, ਧੰਨ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ, ਜਦ ਗੁਰੂ ਨਾਨਕ ਸਾਹਿਬ ਉਦਾਸੀਆਂ ਵਾਸਤੇ ਚੱਲੇ ਤੇ ਬੇਬੇ ਨਾਨਕੀ ਨੇ ਪੈਸੇ ਦਿੱਤੇ ਸਨ ਗੁਰੂ ਨਾਨਕ ਸਾਹਿਬ ਨੂੰ ਰਬਾਬ ਬਣਾਉਣ ਵਾਸਤੇ ਕਿ ਵੀਰ ਜੀ ਤੁਸਾਂ ਦੁਨੀਆਂ ਦਾ ਪਾਰ ਉਤਾਰਾ ਕਰਨਾ ਏ ਤੇ ਜਿਹੜੀ ਰਬਾਬ ਤੁਸਾਂ ਬਣਵਾਉਣੀ ਏ ਉਹਦੇ ਵਾਸਤੇ ਪੈਸੇ ਮੈਂ ਦੇਵਾਂਗੀ ਤਾਂ ਕਿ ਧਰਮ ਦੇ ਕੰਮ ਵਿਚ ਪਹਿਲਾ ਹਿੱਸਾ ਮੇਰਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮਾਤਾ ਖੇਵੀ ਉਹਨਾਂ ਦਾ ਕੈਸਾ ਜੀਵਨ, ਗੁਰੂ ਅੰਗਦ ਸਾਹਿਬ ਜੀ ਦੇ ਸੁਪਤਨੀ, ਗੁਰੂ ਅੰਗਦ ਸਾਹਿਬ ਨਾਮ ਦਾ ਲੰਗਰ ਵਰਤਾਉਂਦੇ ਨੇ ਤੇ ਮਾਤਾ ਖੇਵੀ ਅੰਨ ਦਾ ਲੰਗਰ ਵਰਤਾਉਂਦੇ। ਗੁਰੂ ਅੰਗਦ ਸਾਹਿਬ ਨਾਮ ਦੇ ਨਾਲ ਜੋੜਦੇ ਨੇ ਤੇ ਮਾਤਾ ਖੀਵੀ ਲੰਗਰ ਦੀ ਸੇਵਾ ਕਰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦਾ ਪਾਰ ਉਤਾਰਾ ਕਰਦੇ ਨੇ ਬਾਣੀ ਨਾਲ, ਦਰਸ਼ਨਾਂ ਦੇ ਨਾਲ, ਤੇ ਮਾਤਾ ਗੰਗਾ ਆਪ ਚੱਕੀ ਚਲਾ ਕੇ ਕਣਕ ਪੀ ਕੇ ਲੰਗਰ ਵਿਚ ਆਟਾ ਪਾਉਂਦੇ ਸਨ। ਸਾਧਸੰਗ, ਜੇ ਧੰਨ ਗੁਰੂ ਨਾਨਕ ਸਾਹਿਬ ਦੁਨੀਆਂ ਦਾ ਪਾਰ ਉਤਾਰਾ ਕਰਨ ਵਾਸਤੇ ਤੁਰੇ ਤੇ ਗੁਰੂ ਨਾਨਕ ਸਾਹਿਬ ਦੀ ਸੁਪਤਨੀ ਧੰਨ ਮਾਤਾ ਸੁਲੱਖਣੀ ਕਿੰਨੇ ਸਾਲ ਪਤੀ ਦਾ ਘਰ ਬਹਿ ਕੇ ਇੰਤਜ਼ਾਰ ਕੀਤਾ, ਬੱਚਿਆਂ ਨੂੰ ਪਾਲਿਆ ਕਿ ਮੇਰਾ ਪਤੀ ਦੁਨੀਆਂ ਦਾ ਪਾਰ ਉਤਾਰਾ ਕਰਨਗੇ। ਤੇ ਧੰਨ ਮਾਤਾ ਗੁਜਰੀ ਜਿਨ੍ਹਾਂ 26 ਸਾਲ ਤੇ ਕੁਝ ਮਹੀਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ ਔਰ ਬਾਹਰ ਬੈਠ ਕੇ ਇੰਤਜ਼ਾਰ ਕੀਤਾ ਕਿ ਆਪ ਜੀ ਭੋਰੇ ਵਿਚ ਤਪ ਕਰਦੇ ਹਨ। ਤੇ ਜਿਸ ਵੇਲੇ ਖਾਲਸੇ ਪੰਥ ਦੀ ਸਾਜਣਾ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਤਿਆਰ ਕਰਦੇ ਸਨ ਤੇ ਮਾਤਾ ਸਾਹਿਬ ਕੌਰ ਜੀ ਨੇ ਉਸ ਅੰਮ੍ਰਿਤ ਵਿਚ ਆ ਕੇ ਪਤਾਸੇ ਪਾਏ ਸਨ ਤੇ ਕਿਹਾ ਸੀ ਪਤੀ ਗੁਰਦੇਵ ਮੇਰਾ ਵੀ ਹਿੱਸਾ। ਜਿਹੜਾ ਖਾਲਸਾ ਸਾਜਣ ਲੱਗੇ ਹੋ ਇਹਦੇ ਵਿਚ ਮੇਰਾ ਵੀ ਹਿੱਸਾ, ਤੇ ਸਾਹਿਬਾਂ ਨੇ ਕਿਹਾ ਸੀ ਹਾਂ ਸਾਹਿਬ ਦੇਵਾਂ ਤੁਹਾਡਾ ਵੀ ਹਿੱਸਾ, ਕਿਉਂਕਿ ਔਲਾਦ ਵਾਸਤੇ ਮਾਂ ਬਾਪ ਦੋਨੋਂ ਜ਼ਰੂਰੀ ਹਨ। ਜੇ ਮੈਂ ਖਾਲਸੇ ਦਾ ਪਿਤਾ ਅਖਵਾਵਾਂਗਾ ਤੇ ਤੁਸੀਂ ਮਾਤਾ ਅਖਵਾਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਔਰਤ ਕੋਲੋਂ ਮਾਂ, ਇਹਨਾਂ ਜੋਗੀਆਂ ਸਾਧੂ ਸੰਨਿਆਸੀਆਂ ਨੇ ਸਮਾਜ ਨੇ ਖੋਇਆ ਸੀ, ਉਹੋ ਹੀ ਮਾਣ ਗੁਰੂ ਨਾਨਕ ਦੇ ਘਰ ਨੇ ਫਿਰ ਔਰਤ ਨੂੰ ਦਿੱਤਾ। ਔਰਤ ਭਗਤੀ ਵਿਚ ਰੁਕਾਵਟ ਨਹੀਂ, ਇਸੇ ਵਾਸਤੇ ਕਿਹਾ ਜਾਂ ਧਰਤੀ ਮਾਂ ਹੈ ਜਾਂ ਔਰਤ ਮਾਂ ਹੈ। ਜਿਸ ਤਰ੍ਹਾਂ ਧਰਤੀ ਕਿੰਨੇ ਦੁੱਖ ਸਹਿ ਕੇ ਸੰਸਾਰ ਨੂੰ ਪਾਲਦੀ ਏ, ਇਸੇ ਤਰ੍ਹਾਂ ਔਰਤ ਵੀ ਦੁੱਖ ਸਹਿ ਕੇ ਸੰਸਾਰ ਨੂੰ ਜਨਮ ਦਿੰਦੀ ਹੈ। ਬੱਚੇ ਨੂੰ ਜਨਮ ਦੇਣਾ ਬੜਾ ਔਖਾ ਹੈ, ਸੂਤਕ ਦੀ ਪੀੜਾ ਬੜੀ ਔਖੀ ਹੈ, ਔਰਤ ਇਸ ਮੌਕੇ ਮਰ ਵੀ ਸਕਦੀ ਏ, ਪਰ ਦੇਖੋ ਮਰਦੀ ਹੋਈ ਔਰਤ ਫਿਰ ਬੱਚੇ ਨੂੰ ਜਨਮ ਦਿੰਦੀ ਏ ਔਰ ਫਿਰ ਆਪਣੀ ਤਕਲੀਫ ਭੁੱਲ ਕੇ ਫਿਰ ਉਸ ਬੱਚੇ ਦਾ ਮੂੰਹ ਚੁੰਮਦੀ ਏ, ਉਹ ਸੰਸਾਰ ਨੂੰ ਜਨਮ ਦਿੰਦੀ ਏ। ਤੇ ਜਿਹੜਾ ਐਸੀ ਔਰਤ ਨੂੰ ਨੀਚ ਕਵੇ
ਭਗਤੀ ਦੇ ਰਾਹ ਵਿੱਚ ਰੁਕਾਵਟ ਕਵੇ ਭਲਾ ਉਸ ਤੇ ਪਰਮਾਤਮਾ ਕਿਵੇਂ ਖੁਸ਼ ਹੋਵੇਗਾ। ਸਾਹਿਬ ਜੀ ਕਹਿੰਦੇ ਹਨ ਮਾੜਾ ਉਹ ਹੈ ਜਿਹਦੇ ਕੰਮ ਮਾੜੇ ਹਨ। ਔਰਤ ਨੂੰ ਮਾੜਾ ਨਹੀਂ ਕਹਿਣਾ, ਇਹਦੇ ਬਗੈਰ ਸੰਸਾਰ ਦੀ ਖੇਡ ਅਧੂਰੀ ਹੈ ਔਰ ਇਹ ਪਰਮਾਤਮਾ ਦੀ ਖੇਡ ਹੈ ਤੇ ਉਹਦੀ ਖੇਡ ਨੂੰ ਮਾੜਾ ਕਹਿਣ ਵਾਲਾ ਕਦੀ ਉਹਦੀ ਨਿਗਾਹ ਵਿੱਚ ਚੰਗਾ ਨਹੀਂ ਹੋ ਸਕਦਾ। ਸਮਾਂ ਤੇ ਸਮਾਪਤ ਹੋ ਗਿਆ, ਵਿਚਾਰ ਹਾਲੀ ਪੂਰੀ ਨਹੀਂ ਹੋਈ। ਤੋਂ ਕਹਿਣ ਦਾ ਭਾਵ ਪਹਿਲਾਂ ਇਹ ਸਾਰੇ ਸਿੱਧ ਬੜੇ ਗੁਰੂ ਸਾਹਿਬਾਂ ਨਾਲ ਝਗੜੇ, ਪਰ ਜਦ ਇਹ ਸੱਚ ਦਾ ਉਪਦੇਸ਼ ਸੁਣਿਆ ਫਿਰ ਉਹਨਾਂ ਸਾਰਿਆਂ ਸਿੱਧਾਂ ਨੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ। ਫਿਰ ਉਹਨਾਂ ਸਿੱਧਾਂ ਨੂੰ ਅਖੀਰੇ ਕਹਿਣਾ ਪਿਆ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਹੈ। ਨਾਨਕ ਪਾਤਸ਼ਾਹ ਸੱਚਮੁੱਚ ਤੇਰੀ ਬੜੀ ਵੱਡੀ ਕਮਾਈ ਏ, ਤੂੰ ਸਾਨੂੰ ਵੀ ਭਟਕਿਆਂ ਨੂੰ ਭੁੱਲਿਆਂ ਨੂੰ ਸਿੱਧੇ ਰਾਹ ਤੇ ਲੈ ਕੇ ਆਉਂਦਾ। ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ। ਕੱਲ ਸ਼ਾਮ ਨੂੰ ਫਿਰ 7 ਤੋਂ 8 ਏਸੀ ਸਥਾਨ ਤੇ ਦਰਸ਼ਨ ਕਰਾਂਗੇ। ਕੱਲ ਔਰ ਪਰਸੋਂ 2 ਦਿਨ ਬਾਕੀ ਹਨ, ਫਿਰ ਆਪ ਸੰਗਤਾਂ ਕੋਲੋਂ ਛੁੱਟੀਆਂ ਲੈਣੀਆਂ ਨੇ। ਆਓ ਸ਼ਬਦ ਦੀ ਪੰਕਤੀ ਪੜ੍ਹੀਏ। ਔਰ ਜਿਹੜੇ ਲੋਕ ਆਪਣੇ ਘਰਾਂ ਵਿੱਚ ਮਾਵਾਂ ਨੂੰ, ਘਰ ਵਾਲੀਆਂ ਨੂੰ, ਧੀਆਂ ਭੈਣਾਂ ਨੂੰ ਇੱਜ਼ਤ ਮਾਣ ਨਹੀਂ ਦਿੰਦੇ, ਅੱਜ ਦਾ ਕੀਰਤਨ ਉਹਨਾਂ ਵਾਸਤੇ, ਜਾਂ ਜਿਹੜੇ ਔਰਤਾਂ ਨੂੰ ਧਰਮ ਦੇ ਰਾਹ ਵਿੱਚ ਰੁਕਾਵਟ ਸਮਝਦੇ ਹਨ, ਅੱਜ ਦਾ ਕੀਰਤਨ ਉਹਨਾਂ ਵਾਸਤੇ ਕਿ ਰੁਕਾਵਟ ਬੰਦੇ ਦੇ ਮਨ ਦੀ ਆਪਣੀ ਕਮਜ਼ੋਰੀ ਹੈ, ਆਪਣੀ ਕਮਜ਼ੋਰੀ ਕਿਸੇ ਦੇ ਉੱਤੇ ਸੁੱਟ ਦੇਣੀ ਇਹ ਕੋਈ ਭਲਾ ਕੰਮ ਨਹੀਂ। ਆਪ ਮਜ਼ਬੂਤ ਹੋਵੋ, ਸੰਸਾਰ ਵਿੱਚ ਰਹੋ, ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ।

ਤੇ ਸਾਹਮਣੇ ਕੀ ਤੱਕਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੀਲੇ ਤੇ ਸਵਾਰ ਹਨ ਤੇ ਲੰਘ ਗਏ ਹਨ। ਨੈਣ ਕਟੋਰੇ ਭਰ ਆਏ ਆਪਦੇ, ਭਿੱਜ ਗਏ ਪਿਆਰੇ ਦੀ ਯਾਦ ਵਿੱਚ ਇਹ ਨੈਣ, ਤੇ ਫਿਰ ਆਪ ਕਹਿਣ ਲੱਗੇ, ਲੰਘ ਗਿਆ ਗੁਰੂ ਕਲਗੀਆਂ ਵਾਲਾ, ਮੇਰੀਆਂ ਅੱਖੀਂ ਅੱਗੇ ਸਹੀ ਹੋ, ਜਾਨੀ ਪਿੱਛੇ ਜਾਨ ਅਸਾਂ ਦੀ ਨੈਣਾ ਰਸਤੇ ਗਈ ਹੋ। ਜਿਤਨੇ ਤੱਕ ਤਾਂ ਉਹ ਨਜ਼ਰ ਆਉਂਦਾ ਰਿਹਾ, ਜਾਨ ਵਿੱਚ ਜਾਨ ਰਹੀ, ਪਰ ਜਦੋਂ ਉਹ ਦਿਸਣੋਂ ਹਟ ਗਿਆ ਤਾਂ ਨੈਣਾ ਦੇ ਰਸਤਿਓਂ ਮੇਰੀ ਜਾਨ ਵੀ

ਭਾਈ ਸਾਹਿਬ ਨੰਦ ਲਾਲ ਜੀ ਜਿੱਥੇ ਬੇਅੰਤ ਸਿਫਤਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤੇ ਆਖਰੀ ਤੁਕਾਂ ਵਿੱਚ ਆਪ ਕਹਿੰਦੇ ਨੇ ਲਾਲ ਸੱਗ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਦਾ ਵੀ ਗੁਲਾਮ ਹੈ, ਨੌਕਰ ਹੈ, ਤੇ ਇਹ ਸੁਭਾਗ ਵੀ ਤਾਂ ਮੈਨੂੰ ਪ੍ਰਾਪਤ ਹੈ ਕਿ ਦਾਗਦਾਰ ਨਾਮ ਮੈਂ ਉਹਨਾਂ ਦਾ ਮੁੱਲ ਖਰੀਦੀ ਗੋਲਾ ਹਾਂ। ਏਡਾ ਪਿਆਰ ਆਪਣੇ ਗੁਰੂ ਦੇ ਚਰਨਾਂ ਨਾਲ, ਹਰ ਵੇਲੇ ਆਪਣੀਆਂ ਅੱਖਾਂ ਵਿੱਚ ਵਸਾਈ ਬੈਠੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਤੇ ਮੁੜ ਮੁੜ ਇਹ ਮੰਗ ਰਹੇ ਹਨ।

ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬਤੀਤ ਕੀਤਾ। ਅੱਜ ਬਿਰਤ ਅਵਸਥਾ ਹੈ ਭਾਈ ਸਾਹਿਬ ਆਨੰਦ ਲਾਲ ਜੀ ਦੀ, ਸੈਰ ਕਰਦੇ ਆ ਰਹੇ ਹਨ ਤੇ ਕੀ ਤੱਕਿਆ ਬੱਚੇ ਖੇਡਾਂ ਪਾ ਰਹੇ ਹਨ। ਭਾਈ ਸਾਹਿਬ ਆਨੰਦ ਲਾਲ ਜੀ ਧਰਤੀ ਵੱਲ ਵੇਖ ਕੇ ਨਾ ਕੁਝ ਲੱਭਣ ਲੱਗ ਗਏ, ਜਿਵੇਂ ਕੁਝ ਗੁਆਚ ਜਾਂਦਾ ਤੇ ਲੱਭੀਦਾ। ਬੱਚੇ ਸਾਰੇ ਇਕੱਠੇ ਹੋ ਕੇ ਆ ਗਏ, ਚਲੋ ਭਾਈ ਬਾਬੇ ਦਾ ਕੁਝ ਗੁਆਚ ਗਿਆ ਤੇ ਲੱਭ ਦਈਏ। ਸਾਰੇ ਬੱਚੇ ਆ ਕੇ ਪੁੱਛਣ ਲੱਗੇ, ਬਾਬਾ ਕੀ ਲੱਭ ਰਿਹਾ, ਤੇਰਾ ਕੀ ਗੁਆਚ ਗਿਆ, ਅਸੀਂ ਤੈਨੂੰ ਲੱਭ ਦਿੰਦੇ ਹਾਂ। ਤਾਂ ਭਾਈ ਸਾਹਿਬ ਆਨੰਦ ਲਾਲ ਜੀ ਕਹਿਣ ਲੱਗੇ, ਜੋ ਮੇਰਾ ਗੁਆਚਿਆ ਉਹ ਤੁਸੀਂ ਲੱਭ ਕੇ ਨਹੀਂ ਦੇ ਸਕਦੇ, ਫਿਰ ਵੀ ਬਾਬਾ ਦੱਸ ਤਾਂ ਸਹੀ ਤੇਰਾ ਕੀ ਗੁਆਚਿਆ। ਤਾਂ ਭਾਈ ਸਾਹਿਬ ਕਹਿਣ ਲੱਗੇ, ਮੇਰਾ ਜਵਾਨੀ ਦਾ ਹੀਰਾ ਗੁਆਚ ਗਿਆ, ਮੈਂ ਉਹ ਲੱਭ ਰਿਹਾ। ਤੇ ਆਪ ਦਾ ਮਨ ਜੁੜ ਗਿਆ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਤੇ ਫਿਰ ਆਪ ਮੂੰਹ ਕੁਝ ਬੋਲ ਉੱਠੇ, ਕਹਿਣ ਲੱਗੇ, ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ, ਪਰ ਜਿਹੜੇ ਬੀਤੇ ਨਾਲ ਤੁਹਾਡੇ ਸੋਈ ਭਲੇ ਦਿਹਾੜੇ। ਹੇ ਕਲਗੀਧਰ ਪਾਤਸ਼ਾਹ, ਦਿਨ ਤਾਂ ਉਹ ਸਨ ਜੋ ਤੇਰੇ ਚਰਨਾਂ ਵਿੱਚ ਬੀਤ ਗਏ, ਬਾਕੀ ਉਮਰ ਤਾਂ ਉਮਸ਼ਾ ਦੀ ਕਾਲੀ ਰਾਤ ਵਾਂਗੂ ਬੀਤੀ ਮੇਰੀ, ਇਸ ਲਈ ਜਵਾਨੀ

ਇਹ ਸੱਚੇ ਪਿਆਰ ਦਾ ਪ੍ਰਗਟਾਵਾ ਹੈ। ਭਾਈ ਸਾਹਿਬ ਜਿਤਨਾ ਸਮਾਂ ਵੀ ਗੁਰੂ ਦੇ ਚਰਨਾਂ ਵਿੱਚ ਰਹੇ, ਮੇਰੇ ਪਾਤਸ਼ਾਹ ਦੁਸ਼ਟ ਦਮਨ ਦਾਤਾ ਚੜ੍ਹਾਈ ਕਰਕੇ ਜੋਤੀ ਜੋਤ ਸਮਾ ਗਏ, ਪਰ ਫਿਰ ਵੀ ਵਿਛੋੜਾ ਉਹ ਛਲ ਜਿਹੜਾ ਸੀ ਨਾ, ਸਾਰਾ ਜੀਵਨ ਵਿਸਰਿਆ ਨਹੀਂ। ਕਾਲਾ ਰੰਗ ਥੀਆ ਸੜ ਕੋਲੇ, ਪ੍ਰੇਮ ਅਗਨ ਦਿਲ ਭੜਕੀ, ਧੂੰਆਂ ਪਾਰ ਗਿਆ ਅਸਮਾਨੋ ਗਮ ਦੀ ਬਿਜਲੀ ਕੜਕੀ। ਜਿਨ੍ਹਾਂ ਦੇ ਹੀਏ ਵਿੱਚ ਸੱਚਾ ਪਿਆਰ ਹੈ, ਉਹ ਸਦਾ ਮਾਲਕ ਨੂੰ ਮੁੱਖ ਰੱਖਦੇ ਹਨ, ਸਦਾ ਮਾਲਕ ਕੋਲੋਂ ਦਰਸ਼ਨਾਂ ਦੀ ਹੀ ਦਾਤ ਮੰਗਦੇ ਹਨ, ਸਦਾ ਮਾਲਕ ਦੇ ਚਰਨਾਂ ਨਾਲ ਰਹਿਣਾ ਮੰਗਦੇ ਹਨ। ਭਾਈ ਸਾਹਿਬ ਕਹਿੰਦੇ ਨੇ ਇਹ ਸੁਭਾਗ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਲਾਲ ਸੰਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ, ਕਮਤਰੀ ਦੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਕਿ ਕਦੀ ਕਦੀ ਇਸ ਕੂਕਰ ਨੂੰ ਸਤਿਗੁਰਾਂ ਦੇ ਸ਼ੀਤਲ ਪ੍ਰਸ਼ਾਦ, ਸੀਤ ਪ੍ਰਸ਼ਾਦ ਵਿੱਚੋਂ, ਉਸ ਥਾਲ ਵਿੱਚੋਂ ਕੋਈ ਟੁਕੜਾ ਨਸੀਬ ਹੋ ਜਾਂਦਾ ਤੇ ਮੇਰਾ ਜੀਵਨ ਸਫਲ ਹੋ ਜਾਂਦਾ। ਮੈਂ ਇਸ ਲਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੂਕਰਾਂ ਦਾ ਵੀ ਕੂਕਰ ਹਾਂ, ਪਰ ਮੈਂ ਇੱਕੋ ਹੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਮੰਗਦਾ ਹਾਂ। ਕਿੱਡੀ ਅਮੋਲਕ ਮੰਗੀ ਦਾਤ, ਪਿਆਰੀ ਸਾਧ ਸੰਗਤ ਮੰਗਦੇ ਅਸੀਂ ਵੀ ਹਾਂ। ਗੁਰੂ ਤੁੱਠੇ ਤਾਂ ਕੋਈ ਦੁਨਿਆਵੀ ਪਦਾਰਥ ਮੰਗ ਲਈ ਦੇ, ਮਹਿਲ ਮਾਰੀਆਂ, ਧੀ ਪੁੱਤਰ, ਧਨ ਦੌਲਤ, ਪਰ ਭਾਈ ਸਾਹਿਬ ਤੇ ਅੱਜ ਜਦੋਂ ਤੁੱਠੇ ਸਾਹਿਬ ਜੀ ਆਖਿਆ, ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ, ਜੇ ਪ੍ਰਸੰਨਤਾ ਦੇ ਘਰ ਵਿੱਚ ਆਇਆ ਹੈ, ਜੇ ਕੁਝ ਦੇਣ ਲੱਗਾ ਤਾਂ ਮੇਰੀ ਝੋਲੀ ਇਹ ਦਾਤ ਪਾ, ਕਿ ਅਖੀਰਲਾ ਸਵਾਸ ਜਦੋਂ ਆਵੇ ਇਹ ਸਿਰ ਤੇਰੇ ਚਰਨਾਂ ਵਿੱਚ ਪਿਆ ਹੋਵੇ, ਇਹ ਸਿਰ ਤੇਰੀ ਗੋਦੀ ਵਿੱਚ ਪਿਆ ਹੋਵੇ। ਕਮਤਰੀ ਦੇ ਸਗਾਨ ਗੁਰ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰ ਗੋਬਿੰਦ ਸਿੰਘ, ਬਾਦ ਜਾਨਸ ਵਿਦਾਏ ਗੁਰ ਗੋਬਿੰਦ ਸਿੰਘ, ਫਰਕ ਉਹ ਭਰ ਪਾਏ ਗੁਰ ਗੋਬਿੰਦ ਸਿੰਘ। ਬਸ ਮੈਂ ਇਹੀ ਮੰਗਦਾ ਹਾਂ ਕਿ ਤੇਰੇ ਚਰਨਾਂ ਵਿੱਚ ਇਹ ਸ਼ੀਸ਼ ਹੋਵੇ, ਜਿੱਥੇ ਕਿੱਥੇ ਜਿਉਂਦੇ ਮੋਏ ਸਦਾ ਅਸੀਂ ਤੇਰੇ ਰਹੀਏ, ਤੇਰੇ ਚਰਨਾਂ ਨਾਲ ਜੁੜੇ ਰਹੀਏ। ਇਸ ਲਈ ਕਲਗੀਆਂ ਵਾਲੇ, ਉਹ ਮੇਹਰਾਂ ਵਾਲੇ ਸਾਈਆਂ।

ਵਿਰਹੋਂ ਦਾ ਸੱਪ ਡੰਗ ਗਿਆ, ਉਹਨਾਂ ਦਾ ਕੋਈ ਹੋਰ ਇਲਾਜ ਨਹੀਂ ਬਿਨਾ ਤੇਰੇ ਦਰਸ਼ਨ ਤੋਂ। ਵਿਰਹੋਂ ਪੁਯੰਗਮ ਮਨ ਵਸੇ, ਮੰਤ ਨਾ ਮਾਨੇ ਕੋਈ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਜਿਨ੍ਹਾਂ ਨੂੰ ਵਿਛੋੜਾ ਪੋ ਗਿਆ, ਜਿਨ੍ਹਾਂ ਨੂੰ ਪੋਇਆ ਭਾਈ, ਉਹਨਾਂ ਨੂੰ ਪੁੱਛੋ, ਕਹਿੰਦੇ ਨੇ ਵਿਛੋੜਾ ਸੁਣੇ ਦੁੱਖ, ਵਿਛੋੜੇ ਦਾ ਨਾਮ ਹੀ ਦੁੱਖ ਹੈ। ਪਰ ਐਸਾ ਦੁੱਖ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਆਖਿਆ ਫਿਰ ਇਹੋ ਜਿਹਾ ਦੁੱਖ ਵੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਵੇਖੀਏ ਸੰਸਾਰ ਦੇ ਵਿੱਚ ਹਰ ਜੀਵ ਕਿਸੇ ਨਾ ਕਿਸੇ ਵਿਛੋੜੇ ਦੁੱਖ ਦੇ ਨਾਲ ਰੋ ਰਿਹਾ, ਪਰ ਐਸੇ ਵਿਰਲੇ ਕਰੋੜਾਂ ਵਿੱਚੋਂ ਕੋਈ ਇੱਕ ਰੱਬ ਦਾ ਪਿਆਰਾ ਹੋਵੇਗਾ ਜੋ ਗੁਰੂ ਦੇ ਦਰਸ਼ਨਾਂ ਲਈ ਆਂਸੂ ਵਹਾਉਂਦਾ, ਜੋ ਗੁਰੂ ਲਈ ਇਹ ਅਰਦਾਸ ਕਰ ਰਿਹਾ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਰੋ ਤਾਂ ਸਾਰੇ ਰਹੇ ਨੇ ਭਾਈ, ਪਰ ਰੋਣਾ ਉਹਨਾਂ ਦਾ ਸਫਲ ਹੈ ਜੋ ਦਰਸ਼ਨਾਂ ਦੀ ਭਿੱਖਿਆ ਮੰਗਦਿਆਂ ਨੈਣਾਂ ਤੋਂ ਜਲ ਵਹਾਉਂਦੇ ਹਨ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜੇ ਗੁਰੂ ਨਾਨਕ ਦੇ ਵਿਛੋੜੇ ਵਿੱਚ ਰੋ ਰਿਹਾ ਤਾਂ ਜਿਹੜੇ ਹੰਝੂ ਤੇਰੇ ਬਾਹਰ ਆ ਰਹੇ ਹਨ, ਇਹ ਤੇਰੇ ਮਨ ਦੀ ਮੈਲ ਨੂੰ ਧੋਪ ਕੇ ਬਾਹਰ ਕੱਢ ਰਹੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਰੱਖੀ ਚਰਨਾਂ ਦੇ ਕੋਲ ਅਸੀਂ ਸਦਾ ਤੇਰੇ ਚਰਨਾਂ ਵਿੱਚੋਂ ਇਹੀ ਦਾਤ ਮੰਗਦੇ ਹਾਂ, ਤੇਰੇ ਚਰਨਾਂ ਵਿੱਚੋਂ ਚਰਨਾਂ ਦੇ ਕੋਲ ਰਹਿਣਾ।

ਬੜੇ ਬੜੇ ਹੰਕਾਰੀਆ ਨਾਨਕ ਗਰਬ ਗਲੇ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬੋਜੋਨ ਪਰਮਾਵੇ। ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਆ ਗੈ ਸੁਖ ਪਾਵੇ। ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਬਹੁ ਲਸਕਰ ਮਾਨਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ਼। ਸਭ ਦੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ। ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੋ ਤਾਰੇ ਸਰਮ ਪਾਵੇ ਸਗਲੇ ਵਿਰਧਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇਚਰ ਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ। ਸਹਸ ਕਟੇ ਲਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ ਇਸ ਕੈ ਹਾਥ ਤਹਾ ਵਿਚਾਰ। ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪਰ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ। ਬੂਜੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ। ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਨ ਵਿਸਾਰ ਸਭ ਕਛ ਉਸਤਾ ਉਹ ਕਰਨੇ ਹਾਰ। ਉਸਤੇ ਪਿੰਨ ਕਹੋ ਕਿਛ ਹੋਏ ਥਾਨ ਥਨੰਤਰ ਇਹ ਕੈ ਸੋਏ। ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ। ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਖਿਆ ਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰ ਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

ਸਰ ਸਾਹਿਬ ਕੀ ਬਾਤ ਜੇ ਆਖਾਂ ਕਹ ਨਾਨਕ ਕਿਆ ਦੀਜੇ ਸੀਸ ਬੰਦੇ ਕਰ ਬੈਸਣ ਦੀਜੇ।

Good life.

دیہ دس من چاؤ نہ جائے سوریا دیہ دس من چاؤ نہ جائے

ਪਛਾਣਦਾ ਤੇ ਹੈ ਤੂੰ ਪਰਮਾਤਮਾ ਦੇ ਨਾਲ ਮਿਲਾਪ। ਪਰ ਕਿਵੇਂ ਤੇਰਾ ਮਿਲਾਪ ਪਰਮਾਤਮਾ ਦੇ ਨਾਲ ਹੋਵੇ? ਜਿਹੜੇ ਗੁਣ ਪਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ ਕਿਸੇ

ਸਕਦਾ। ਸਾਹਿਬ ਕਥਨ ਕਰਦੇ ਨੇ ਕਿ ਪ੍ਰਮਾਤਮਾ ਨਾਲ ਮਿਲਾਪ ਤੇ ਹਰ ਕੋਈ ਮਨੁੱਖ ਚਾਹੁੰਦਾ ਕਿ ਮੇਰਾ ਪ੍ਰਮਾਤਮਾ ਨਾਲ ਮਿਲਾਪ ਹੋ ਜਾਏ, ਮੇਰਾ ਸੰਬੰਧ ਜੁੜ ਜਾਏ। ਪਰ ਕਿਵੇਂ?

ਤਾਂ ਹੀ ਕੋਈ ਐਸਾ ਢੰਗ ਹੈ ਤੇ ਨਾ ਹੀ ਪ੍ਰਮਾਤਮਾ ਮੇਰੇ ਮਿੱਠੇ ਬੋਲਣੇ ਜਿਹੜੇ ਬੋਲ ਬੋਲ ਕੇ ਮੈਂ ਤੈਨੂੰ ਆਪਣੇ ਆਪ ਤੇ ਮੋਹਿਤ ਕਰ ਲਵਾਂ। ਐਸਾ ਗੁਣ ਮੇਰੇ ਅੰਦਰ ਕੋਈ ਵੀ ਨਹੀਂ ਹੈ, ਮੈਂ ਤੇ ਔਗਣਾ ਦਾ ਭਰਿਆ। ਤੱਕਣਾ ਕਿ ਪ੍ਰਮਾਤਮਾ ਰੂਪ

ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚਰਾਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਹੈ।

ਵਿਓਹ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਿਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ। ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ, ਵਿੱਚ ਛੋਟਾ ਜਿਹਾ ਭਾਂਡਾ ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ।

ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਜੋ ਜਿਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ। ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ, ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੀ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ, ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ, ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀਂ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਨ ਸਨ, ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ ਤੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖੀ ਹੈ, ਸਾਰਿਆਂ ਨੂੰ ਪਤਾ ਹੀ ਹੈ, ਇੱਕ ਗੱਲ ਹੋਰ ਵੀ ਸੁਣੀ ਹੈ, ਸੁਣਿਆ ਹੈ ਜੇ ਕੋਹੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਂ ਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ, ਅਸਾਂ ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਨ੍ਹਾਂ ਦਾ ਬੂਟਾ ਨਹੀਂ ਲੱਗਦਾ, ਜਿਨ੍ਹਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ, ਕਿਲਕਾਰੀਆਂ ਨਾਲ ਖੁਸ਼ੀਆਂ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ, ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ, ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜਿਆ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ, ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆਹ ਜਿਹੜਾ ਪਹਿਲਾ ਪੁੱਤਰ ਹੈ ਨਾ, ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਦੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਦੇ ਪੁੱਤਰਾਂ ਨਾਲੋਂ, ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ, ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ, ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਦੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ ਚ ਫਸ ਕੇ ਜਿਹੜਾ ਰਸ ਦੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਹਨਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ, ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ, ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ, ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ, ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ, ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਤਾਂ
ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹਦੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇੱਥੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ ਚ ਰਸ ਆ ਜਾਣਾ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੀ, ਕਿਤੇ ਪਰਤਣਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਵਿਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਤਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨੀ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਦੀ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਤਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨੀ ਜਾਂਦਾ ਸੀ, ਤੁਸਾਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨੀ ਰਹਿਣ ਦੇ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੇ, ਤੁਹਾਡਾ ਉਹ ਗਾਂਢੀ ਤਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਛੀਨਾ ਮੈਂ ਖੋਲਿਆ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ, ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ, ਰਸ ਲੈਣ ਵਾਸਤੇ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ, ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ ਹੈ, ਤਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵਧ ਰਿਹਾ। ਇਤ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ, ਤਿੰਨ ਭਉ ਸਗਲ ਚੁਕਾਈ ਹੈ, ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ, ਪਿਛੇ ਦਾ ਵਿਆਹ ਦਾ ਡਰ ਨਹੀਂ ਰਹਿੰਦਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਕੀ ਭਟਕਣਾ, ਬਾਹਰ ਰਸ ਨਹੀਂ ਹਨ, ਰਸ ਤੇਰੇ ਅੰਦਰ ਹੈ, ਬਾਹਰ ਕਿਆ ਭਰਮੋ। ਇਹ ਸੰਜਮ ਹਰ ਪਾਈਏ, ਰੱਬ ਨੂੰ ਮਿਲਣਾ ਹੀ, ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ। ਖਿਮਾ ਕਰਨਾ ਸਾਧ ਸੰਗਤ, ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਹਾਂ,

ਕਹਿੰਦੇ ਨੇ ਕੋਈ ਸਾਧੂ ਆਇਆ, ਇਮਾਰਤ ਬਣ ਰਹੀ ਸੀ, ਇੱਕ ਬੰਦਾ ਪੱਥਰ ਤੋੜ ਰਿਹਾ। ਕਹਿਣ ਲੱਗਾ ਕੀ ਕਰਨਾ ਹੈ? ਉਹ ਕਹਿੰਦਾ ਤੈਨੂੰ ਦਿਸਦਾ ਨੀ ਅੰਨਾ ਪੱਥਰ ਪਿਆ ਤੋੜ। ਸਾਧੂ ਮੁਸਕਰਾ ਕੇ ਅੱਗੇ ਲੰਘ ਗਿਆ, ਦੂਜੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਨਾ? ਉਹ ਵੀ ਪੱਥਰ ਤੋੜ ਰਿਹਾ, ਕਹਿੰਦਾ ਕੀ ਪਿਆ ਕਰਨਾ? ਕਹਿੰਦਾ ਸੰਤ ਜੀ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਦਾ ਪੁਆੜਾ ਪਿਆ ਕਰਨਾ, ਕਮਾਈ ਦਾ ਸਾਧਨ ਪਿਆ ਕਰਨਾ। ਹੱਸ ਕੇ ਅੱਗੇ ਲੰਘ ਗਿਆ, ਤੀਜੇ ਕੋਲ ਚਲੇ, ਕਹਿਣ ਲੱਗਾ ਪਿਆਰਿਆ ਕੀ ਪਿਆ ਕਰਨਾ? ਕਹਿਣ ਲੱਗਾ ਮਾਂ ਪੁੱਛੋ ਆਓ ਜੀ ਆਇਆਂ ਨੂੰ, ਇਹ ਮਹਾਰਾਜ ਭਗਵਾਨ ਦਾ ਘਰ ਬਣਾ ਰਹੇ ਹਾਂ, ਮੰਦਰ ਬਣਾ ਰਹੇ ਹਾਂ, ਰੱਬ ਦਾ ਘਰ ਬਣ ਰਿਹਾ। ਵੇਖੋ ਇੱਥੇ ਲੋਕੀ ਪੂਜਾ ਕਰਨਗੇ, ਇੱਥੇ ਰੱਬ ਦੀ ਗੱਲ ਕਰਨਗੇ। ਉਹ ਚਾਅ ਨਾਲ ਭਰਿਆ, ਹੱਸ ਪਿਆ ਸਾਧੂ। ਕਹਿਣ ਲੱਗਾ ਹੱਸਿਆ ਕਿਉਂ? ਕਹਿਣ ਲੱਗਾ ਬੰਦੇ ਤਿੰਨ ਨੇ, ਤਿੰਨੇ ਹੀ ਪੱਥਰ ਤੋੜ ਰਹੇ, ਪਰ ਗੱਲ ਤਿੰਨਾਂ ਦੀ ਵੱਖਰੀ ਵੱਖਰੀ। ਇੱਕ ਕਹਿੰਦਾ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਭਰਨ ਵਾਸਤੇ ਝੰਝਟ ਪਿਆ ਕਰਨਾ, ਧੰਦਾ ਪਿਆ ਕਰਨਾ। ਇੱਕ ਕਹਿੰਦਾ ਹੈ ਤੈਨੂੰ ਦਿਸਦਾ ਨੀ ਅੰਨਾ ਹੈ ਪੱਥਰ ਤੋੜ ਰਿਹਾ। ਉਹਨੂੰ ਸਿਰਫ ਪੱਥਰ ਤੋੜਨੇ ਦਿਸਦੇ ਨੇ, ਉਹਨੂੰ ਢਿੱਡ ਭਰਨਾ ਦਿਸਦਾ ਹੈ, ਪਰ ਮੈਂ ਵਾਰਨੇ ਜਾਵਾਂ ਤੇਰੇ ਤੋਂ, ਤੋੜ ਤਾਂ ਤੂੰ ਵੀ ਪੱਥਰ ਰਿਹਾ, ਪਰ ਤੂੰ ਸ਼ਰਧਾ ਤੇ ਪਿਆਰ ਚ ਭਿਜਿਆ, ਤੂੰ ਇਹਦੇ ਵਿੱਚ ਰਸ ਲੈ ਰਹੇ, ਇਹਦੇ ਵਿੱਚ ਸਵਾਦ ਲੈ ਰਹੇ। ਮੈਂ ਬਹੁਤ ਬੰਦੇ ਐਸੇ ਵੇਖੇ ਨੇ ਉਹਨਾਂ ਨੂੰ ਪਾਠ ਵੀ ਬੋਝ ਜਾਪਦਾ, ਉਹਨਾਂ ਨੂੰ ਬਾਣੀ ਤੇ ਕੀਰਤਨ ਵੀ ਬੋਝ ਜਾਪਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ ਉਹ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਕਿਰਤ ਮਿਰਤ ਵਿੱਚੋਂ ਵੀ ਰਸ ਲੈ ਜਾਂਦੇ ਨੇ, ਕਿਉਂਕਿ ਉੱਥੇ ਵੀ ਰੱਬ ਨਾਲ ਦਿੱਤੇ ਰਹਿੰਦੇ। ਉਹ ਆਪਣੇ ਕਾਰ ਵਿਹਾਰ ਚ ਲੱਗੇ ਵੀ ਸਵਾਦ ਲੈ ਜਾਂਦੇ ਨੇ। ਰਸ ਲੈਣ ਦੀ ਬਿਰਤੀ ਹੋਣੀ ਚਾਹੀਦੀ ਹੈ, ਭਗਤ ਜੀ ਨੇ ਰਸ ਲਿਆ ਤੇ ਰਸ ਲੈਣ ਦੀ।

0: مدت ہو گئی ہے. یہ تین جانوں کی تھی مدت کہ اتنا بھی نہیں پتا بھی کتنی مدت ہو گئی ہے. چلتے خبر نہ پائے تو چل رہے ہیں چل رہے ہیں. کئی جنم ہے کیٹ پتنگا, کئی جنم گج مین کرنگا, کئی جنم پنکھی سرپ ہوئے, کئی جنم ہیور برکھ جوئے. پتہ نہیں کدوں تو چل رہے ہیں کی کچھ بندے آ رہے ہیں. جڑ جڑ وچھڑے شریر اتے آتما کئی فارمز وچ بار بار جڑے ہن ملے ہن اکٹھے ہوئے ہن پھر وچھڑے ہن. جڑ جڑ وچھڑے وچھڑ جڑے جیو جیو موئے موئے جیوے. بار بار کتنی دفعہ اسی جی چکے ہاں مر چکے ہاں جی چکے ہاں مر چکے ہاں. جیو جیو موئے موئے جیوے. کیتیاں کے باپ کیتیاں کے بیٹے کیتے گر چیلے ہوئے. پتہ نہیں کتنے گرو بھی پہلے دھارن کیتے انہوں نے بھی کتے پہنچایا نہیں. کیتیاں کے باپ کیتیاں کے بیٹے کیتے گر چیلے ہوئے. آگے پاچھے گنت نہ آوے, اگے پیچھے دی کوئی گنتی نہیں ہے کوئی حساب نہیں ہے. کیا جاتی کیا ہن ہوئے اس کا بھی پتا نہیں ہے کہ ہن کی بننا ہے ہن اسا کدھر جانا ہے. پر گرو ارجن دیو جی مہاراج آخدے ہن کہ میرا جیون سوبھاگا ہے. او بہت ہی سیلیبریشن دے نال پڑے ہوئے شبد اچار دے ہن. پایا لال رتن من پایا اب موہے جیون پدوی پائی. سفل سفل بھئی سفل جاترا کہندے میرے جیون دی جاترا سفل ہو گئی ہے. مہاراج جی آپ جی دے جیون دی جاترا سفل ہو گئی ہے اس دا کی مطلب ہے؟ اسی کیویں سمجھیے کہ جیون دی یاترا دی سفلتائی کس چیز نو کہندے ہیں؟ زندگی دی جو اصل سکسیس ہے وہ کس نو کہندے ہیں؟ گرو دیو کرپا کر کے سانو دسو آپ جی دی جو سفلتائی ہے اس دے وچ آپ جی نے کی پایا ہے کی اکمپلش کیتا ہے؟ تو وہ آخدے ہیں سنو میرے جیون دی یاترا سفل ہو گئی ہے. سفل سفل بھئی سفل یاترا آون جان رہے. میرا آنا جانا جمنا مرنا رہے دا بھاو ختم ہو گیا ہے. ڈیتھ اینڈ برتھ دے سائیکل دے وچوں میں باہر ہو گیا. آون جان رہے مل سادھا ستگرو نو مل کے سادھو نو مل کے کہندے ہن میرے جیون دی یاترا سفل ہو گئی ہے. ہن کرم بھوگن دے واسطے اس شریر دے پنجرے دے وچ مینوں واپس نہیں آنا پائے گا. شریر نو پنجرا آکھیا ہے پنجرا آکھیا اور اسی سارے ہی اس پنجرے دی قید دے وچ ہاں جس نو اسی ریلش کر رہے ہیں جس نو اسی انجوائے کر رہے ہیں. یہ پنجرا ہے اتے اسی اس دے وچ قید ہاں. جل کی بھیت پون کا تھمبا رکت بوند کا گارا ہارڈ رہ رہا ہے. انیکاں طرح دے دکھ تسیحے تکلیفاں مشکلاتاں درداں اے چل رہا ہے اس پنجرے دے وچ رہ کے. گرو جی آخدے ہیں انسان تو اس پنجرے دے وچوں نکل. تیری ریئل سکسیس اس گل دے وچ ہے کہ تو واپس اس پنجرے دے وچ نہ آویں تے اپنے نج گھر دے وچ چل جائے جتھوں تینوں کدے واپس نہ آنا پوے. نج گھر دے وچ چلے جائیں. روٹین وجوں اسی گربانی دیاں پنکتیاں پڑھ دیں پر وہ سانوں اس طرح سٹرائک نہیں کر دیاں جو انہاں دا پاو ہے. سچے پاتشاہ اپنی بانی چ آکھتے ہیں نج کر محل پاو سکھ سہج بہر نہ ہوئے گو فیرا.
1: ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸ ਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏਗਾ ਫੇਰਾ, ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨਡ ਕਿਉਂ ਨਹੀਂ। ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ, ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ, ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ, ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ। ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਜ਼ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਾਧਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਹ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਤ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹਿ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸ ਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਕਹਿੰਦੇ ਇਸ ਕਰਕੇ ਇਸ ਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਹਨੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਵਿਹਾਏ। ਕਹਿੰਦੇ ਜਿਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਹਨੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਵਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੱਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ, ਆਰਾਮ ਨਾਲ, ਕੰਫਰਟੇਬਲ, ਬੇਫਿਕਰ, ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ, ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸ਼ਰੀਰ, ਐ ਕਾਇਆ ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ, ਕਹਿੰਦੇ ਧਿਆਨ ਦੇ ਨਾਲ ਸੁਣ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ, ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ, ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

ਸਤ ਸਿੰਘ ਜੀ ਉਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ, ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਹਾ ਪਹੁੰਚਿਆ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਗਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਾਂ ਤੁਦ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਛ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ, ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸ ਲਈ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਕਾਰਨ ਹੈ, ਫਿਰ ਉਸ ਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ, ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ 3 ਏਰੀਆਸ ਜੋ ਹਨ ਉਹ ਕਵਰ ਕਰਾਂਗੇ, 3 ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ 3 ਦੇ 3 ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੋਂ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ, ਜਿਸ ਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ।
ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਕਿੱਥੇ

ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਦਰੀ ਵਿੱਚ ਪੁੱਜੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤ ਸੰਗ ਵਿੱਚ ਬਹਿ ਕੇ, ਸਤ ਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ। ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਆ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ। ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪੈਰੇ ਸਭ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ, ਚੌਥੇ ਪੈਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸ ਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸ ਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਸਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

ਇਸਦੀ ਘਰ ਵਾਲੀ ਵੀ ਬਹੁਤ ਧਰਮਾਤਮਾ ਸੀ। ਵੱਡੀ ਰਾਤੀ ਉੱਠ ਕੇ ਸਤ ਸੰਗਤ ਵਿੱਚ ਜਾ ਕੇ ਬੈਠਣਾ ਤੇ ਫਿਰ ਰਾਜੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਆ ਕੇ ਫਿਰ ਆ ਕੇ ਸੌ ਜਾਣਾ। ਇਸੇ ਤਰ੍ਹਾਂ ਕਿਤਨਾ ਸਮਾਂ ਸਤਸੰਗ ਕਰਦੀ ਰਹੀ, ਨਾਮ ਦਾ ਰੰਗ ਚੜਦਾ ਰਿਹਾ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਰਹੀ। ਕਿਉਂਕਿ ਰੰਗ ਲਾਗਤ ਲਾਗਤ ਲਾਗਤ ਹੈ, ਜਿਹੋ ਜਿਹੀ ਕੋਈ ਸੰਗਤ ਵਿੱਚ ਬੈਠਦਾ ਹੌਲੇ ਹੌਲੇ ਉਹੋ ਜਿਹਾ ਹੀ ਰੰਗ ਚੜ ਜਾਂਦਾ। ਕਿਉਂਕਿ ਪੰਛੀ ਜਿਹੋ ਜਿਹੇ ਬ੍ਰਿਸ਼ ਤੇ ਬੈਠੇਗਾ ਉਹੋ ਜਿਹੇ ਫਲ ਪ੍ਰਾਪਤ ਹੋਣਗੇ। ਜੇ ਅੰਬ ਦੇ ਬ੍ਰਿਸ਼ ਤੇ ਬੈਠਾ ਤਾਂ ਅੰਬ ਹੀ ਮਿਲਣੇ ਹਨ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਜੇ ਸਾਕਤ ਪੁਰਸ਼ਾਂ ਵਿੱਚ ਜਾ ਪਵੇ ਤਾਂ ਪਾਪਾਂ ਦਾ ਭਾਗੀ ਬਣ ਜਾਂਦਾ, ਜੇ ਸਤ ਸੰਗਤ ਵਿੱਚ ਜਾਂਦਾ ਤਾਂ ਇਸ ਦੇ ਪੁੰਨ ਵੱਧ ਜਾਂਦੇ ਹਨ। ਰਾਜਾ ਹਰੀਚੰਦ ਦੀ ਘਰ ਵਾਲੀ ਰੋਜ ਸਤ ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਸੁਣਨਾ, ਆਨੰਦ ਮਾਣਨਾ, ਕਿਉਂਕਿ ਇਹ ਵੀ ਆਤਮਾ ਦੀ ਖੁਰਾਕ ਹੈ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੀ ਲੋੜ ਹੈ, ਸਾਡੀ ਆਤਮਾ ਨੂੰ ਵੀ ਪਰਮੇਸ਼ਰ ਦੇ ਨਾਮ ਦੀ ਲੋੜ ਹੈ। ਉਹ ਨਾਮ ਦਾ ਭੋਜਨ ਛਕਦੀ ਹੈ ਜੋ ਸਾਡੇ ਅੰਦਰ, ਜਿਹਦੇ ਸਦਕੇ ਸਾਡਾ ਸਰੀਰ ਚੱਲ ਰਿਹਾ ਨਾ, ਉਸ ਨੂੰ ਹੀ ਭੋਜਨ ਦੀ ਭੁੱਖ ਲੱਗਦੀ ਹੈ। ਪਰ ਉਹ ਭੋਜਨ ਨਾਮ ਦਾ ਛਕਦੀ ਹੈ। ਉਚਾਰਨ ਕਰੋ ਸ੍ਰੀ ਤੋਂ ਤਾਰਾ ਰਾਣੀ, ਸਤ ਸੰਗਤ ਵਿੱਚ ਰੋਜ ਜਾਣਾ ਤੇ ਰਾਜੇ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਆ ਕੇ ਫਿਰ ਸੌ ਜਾਣਾ। ਅੱਜ ਅਚਾਨਕ ਰਾਜੇ ਦੀ ਜਾਗ ਉਗੜੀ ਤਾਂ ਕੀ ਤੱਕਿਆ ਕਿ ਰਾਣੀ ਨਹੀਂ ਸੁੱਤੀ। ਮਨ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਇਹ ਕਿੱਧਰ ਜਾਂਦੀ ਹੈ ਅੱਧੀ ਰਾਤੀ ਉੱਠ ਕੇ। ਮਨ ਵਿੱਚ ਸੋਚਿਆ ਜਿਤਨੇ ਤੱਕ ਕੋਈ ਅੱਖੀ ਨਾ ਵੇਖ ਲਈਏ ਤਾਂ ਉਸ ਤਰ੍ਹਾਂ ਐਵੇਂ ਕਿਸੇ ਨੂੰ ਕਲੰਕ ਲਾਉਣਾ ਜਾਂ ਕਹਿ ਦੇਣਾ ਚੰਗਾ ਨਹੀਂ ਹੈ। ਚੰਗੀ ਤਰ੍ਹਾਂ ਛਾਣਬੀਣ ਕਰ ਲੈਣੀ ਚਾਹੀਦੀ ਹੈ ਵੀ ਕਿੱਧਰ ਜਾਂਦੀ ਹੈ। ਤਾਂ ਰਾਜਾ ਅੱਜ ਸੁੱਤਾ ਨਹੀਂ ਪਰ ਉਵੇਂ ਹੀ ਕਰਾੜੇ ਮਾਰਨ ਲੱਗ ਗਿਆ ਤੇ ਰਾਣੀ ਨੇ ਸਮਝਿਆ ਬਈ ਹੁਣ ਆਰਾਮ ਵਿੱਚ ਹੋ ਗਿਆ ਤੇ ਰਾਣੀ ਸਤ ਸੰਗਤ ਵੱਲ ਤੁਰ ਪਈ। ਮਗਰੇ ਮਗਰੇ ਰਾਜਾ ਜਾ ਰਿਹਾ, ਰਾਣੀ ਜਦੋਂ ਸਤਸੰਗ ਵਿੱਚ ਜਾ ਪਹੁੰਚੀ ਤੇ ਮਨ ਨੂੰ ਤਰਿਆਸ ਆਇਆ ਬਈ ਚਲੋ ਕਿਤੇ ਮਾੜੇ ਪਾਸੇ ਤਾਂ ਨਹੀਂ ਨਾ ਜਾਂਦੀ, ਕਿਤੇ ਮਾੜੇ ਪਾਸੇ ਤਾਂ ਨਹੀਂ ਨਾ ਗਈ। ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਭਗਤੀ ਵਿੱਚ ਹੀ ਜੁੜੀ ਹੋਈ ਹੈ। ਪਰ ਰਾਜੇ ਨੇ ਰਾਣੀ ਦੀ ਇੱਕ ਖੜਾਓ ਚੁੱਕ ਕੇ ਘਰ ਲੈ ਆਂਦੀ, ਬਈ ਪੁੱਛਾਂਗੇ ਬਈ ਤੇਰੀ ਦੂਜੀ ਖੜਾ ਕਿੱਥੇ ਹੈ। ਤੇ ਰਾਜੇ ਨੇ ਆ ਕੇ ਸੰਦੂਕ ਵਿੱਚ ਉਸ ਖੜਾ ਨੂੰ ਬੰਦ ਕਰ ਦਿੱਤਾ। ਰਾਣੀ ਜਦੋਂ ਕੀਰਤਨ ਸੁਣਦਿਆਂ, ਕੀਰਤਨ ਦੀ ਸਮਾਪਤੀ ਹੋਈ ਤੇ ਬਾਹਰ ਨਿਕਲੀ ਤਾਂ ਇੱਕ ਖੜਾ ਦਾ ਜੋੜਾ ਪਿਆ। ਬੜੀ ਡਰੀ ਕਿ ਮੈਂ ਰਾਜੇ ਨੂੰ ਕੀ ਜਵਾਬ ਦੇਵਾਂਗੀ, ਜਦੋਂ ਪੁੱਛੇਗਾ ਬਈ ਦੂਜੀ ਖੜਾਮ ਕਿੱਥੇ ਹੈ ਤਾਂ ਮੈਂ ਜਵਾਬ ਕੀ ਦੇਵਾਂਗੀ। ਮੁੜ ਕੇ ਜਾ ਕੇ ਸਾਧ ਸੰਗਤ ਵਿੱਚ ਜਾ ਕੇ ਬੇਨਤੀ ਕੀਤੀ ਕਿ ਸਾਧ ਸੰਗਤ ਅਰਦਾਸ ਕਰੋ ਮੇਰੀ ਦੂਜੀ ਖੜਾਮ ਮੈਨੂੰ ਮਿਲ ਜਾਵੇ, ਮੇਰੀ ਪਤ ਰਹਿ ਆਵੇ, ਮੇਰੀ ਇੱਜ਼ਤ ਰਹਿ ਆਵੇ। ਜੇ ਰਾਜੇ ਕੋਲ ਇਹ ਪੋਲਜ਼ਾਰ ਹੋ ਗਿਆ ਤਾਂ ਰਾਜਾ ਮੇਰੇ ਤੇ ਸ਼ੱਕ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਾਰੀ ਸੰਗਤ ਨੇ ਜਦੋਂ ਅਰਦਾਸ ਕੀਤੀ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਉਹ ਜਿਹੀ ਪੁਰਾਣੀ ਖੜਾਮ ਪਰਮੇਸ਼ਰ ਨੇ ਭੇਜ ਦਿੱਤੀ। ਕੋਈ ਪਛਾਣ ਨਹੀਂ ਸਕਦਾ ਕਿ ਇਹ ਪੁਰਾਣੀ ਹੈ ਜਾਂ ਨਵੀਂ ਹੈ। ਰਾਣੀ ਆ ਕੇ ਉਸੇ ਤਰ੍ਹਾਂ ਰੋਜ ਦੀ ਤਰ੍ਹਾਂ ਸੌ ਗਈ। ਸਵੇਰੇ ਜਦੋਂ ਰਾਜਾ ਉੱਠਿਆ ਤਾਂ ਕਹਿਣ ਲੱਗਾ ਆ ਜਿਹੜਾ ਆਪਣੀਆਂ ਖੜਾਵਾਂ ਤਾਂ ਦੇ, ਮੇਰੀਆਂ ਹੈਨ ਨਹੀਂ ਇੱਥੇ ਨੇੜੇ ਤੇ ਮੈਂ ਇਸ਼ਨਾਨ ਕਰ ਦਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਨੇ ਜਦੋਂ ਦੋਵੇਂ ਖੜਾਵਾਂ ਉਹਦੇ ਅੱਗੇ ਰੱਖ ਦਿੱਤੀਆਂ, ਹੈਰਾਨੀ ਦੀ ਹੱਦ ਨਹੀਂ ਰਹੀ ਕਿ ਮੈਂ ਤਾਂ ਖੜਾਮ ਚੁੱਕ ਕੇ ਲਿਆਇਆ ਸਾਂ।

ਪੇਟੀ ਕਿੱਥੋਂ ਆ ਗਈ ਹੈ? ਜਾ ਕੇ ਜਾਂ ਪੇਟੀ ਖੋਲੀ ਤਾਂ ਵਿੱਚ ਉਹ ਖੜਾਵੀ ਪਈ ਹੈ। ਰਾਜੇ ਨੇ ਕਿਹਾ, ਸੱਚ ਸੱਚ ਦੱਸ, ਇਹ ਦੂਜੀ ਖੜਾਉ ਕਿੱਥੋਂ ਆਈ ਹੈ? ਮੈਂ ਤਾਂ ਰਾਤ ਤੇਰੇ ਮਗਰ ਗਿਆ ਸਾਂ, ਜਿੱਥੇ ਤੂੰ ਰੋਜ਼ ਜਾਂਦੀ ਹੈ ਨਾ ਪਰਮੇਸ਼ਰ ਦਾ ਸਿਮਰਨ ਕਰਨ, ਮੈਂ ਵੀ ਰਾਤ ਉੱਥੇ ਗਿਆ ਸਾਂ, ਤੇ ਮੈਂ ਉੱਥੋਂ ਤੇਰੀ ਖੜਾਉ ਚੁੱਕ ਕੇ ਲਿਆਂਦੀ ਸੀ, ਪੇਟੀ ਵਿੱਚ ਬੰਦ ਕਰਕੇ ਜੰਦਰਾ ਮਾਰ ਕੇ ਰੱਖਿਆ, ਤੇ ਇਹ ਦੂਜੀ ਖੜਾਉ ਕਿੱਥੋਂ ਆ ਗਈ ਹੈ? ਤਾਂ ਰਾਣੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਰਾਜਾ, ਇਹ ਸਭ ਪਰਮੇਸ਼ਰ ਦੀ ਕਿਰਪਾ ਹੈ, ਜਿਹੜੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੀ ਲੱਜਿਆ ਉਹ ਆਪ ਹੀ ਰੱਖਦਾ, ਉਹਨਾਂ ਦੀ ਪਤ ਉਹ ਆਪ ਹੀ ਰੱਖਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ, ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋਂਦੇ ਹਨ ਫਿਰ ਗੁਰੂ ਤੋਂ ਕਦੇ ਵਿਛੜਦੇ ਨਹੀਂ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੋ ਕੇ ਵਿਚਰਦਾ, ਗੁਰੂ ਸਦਾ ਉਹਨਾਂ ਦੇ ਨਾਲ ਰਹਿੰਦਾ। ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਪਥ ਸਲਾਹ ਨਾਲ ਜੁੜ ਕੇ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ ਹੈ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ

हाथ को नहीं, कृपा कर बनवारिया।

0: जो जी मेरे
1: गोविंदा
0: तब भी तुझे तो

ਗੁਰਮਤ ਮੈਂ ਨਾ ਮਨ ਨਿਚਲ ਹੋਏ ਨਾ ਉਹਨੂੰ ਮਨ ਲਿਵਲਾਈਏ ਅੰਗ ਅੰਗ ਭੰਗ ਰੰਗ

ਤੇਰੇ ਬਾਰੇ ਸੁਣਦਾ ਸਮਝਦਾ ਮੈਂ ਮੰਨਦਾ ਜੋ ਹਮ ਅਧਮ ਕਰਮ ਕੈ ਪਤਿਤ ਪਏ ਮਾੜੇ ਕੰਮਾਂ ਕਰਕੇ ਅਸੀਂ ਤਾਂ ਪਾਪੀ ਹੋ ਗਏ ਪਰ ਤੇਰਾ ਵੀ ਤਾਂ ਨਾਂ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ਤੈਨੂੰ ਤਾਂ ਲੋਕ ਕਹਿੰਦੇ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਜੋ ਪਹਿ ਦੁਖੀ ਅਰ ਦੀਨ ਪਰ ਚੀਨ ਲਗ ਪੁਰਾਣੇ ਮਾੜੇ ਕਰਮਾਂ ਕਰਕੇ ਦੁਖੀ ਹੋ ਗਏ ਆ ਕਿ ਤੇਰਾ ਵੀ ਤਾਂ ਨਾਂ ਦੁੱਖ ਭੰਜਣ ਦੀਨ ਦੁੱਖ ਭੰਜਣ ਬਿਰਧ ਬਿਰਧਾਇਓ ਹੈ ਤੇਰਾ ਵੀ ਤਾਂ ਸੁਭਾਅ ਪੁਰਾਣਾ ਹੈ ਕਿ ਦੀਨਾਂ ਦੇ ਦੁੱਖ ਦੂਰ ਕਰਦਾ ਹੈ ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ ਮਾੜੇ ਕੰਮਾਂ ਦੇ ਬੰਧਨ ਚ ਪਏ ਹੋਏ ਅਸੀਂ ਜਿਉਂਦੇ ਹੀ ਨਰਕ ਚ ਪੈ ਗਏ ਹਾਂ ਕੁਝ ਤਾਂ ਹੁੰਦੇ ਨੇ ਮਰਨ ਤੋਂ ਬਾਅਦ ਨਰਕਾਂ ਚ ਜਾਣਗੇ ਐਸਾ ਸੋਚੀ ਬੈਠੇ ਨੇ ਨਰਕ ਤੋਂ ਡਰਦੇ ਨੇ ਪਰ ਮੇਰੇ ਮਾੜੇ ਕੰਮਾਂ ਨੇ ਤਾਂ ਮੈਨੂੰ ਇੱਥੇ ਹੀ ਨਰਕ ਬਣਾ ਕੇ ਰੱਖ ਦਿੱਤਾ ਹਿਰਦੇ ਵਿੱਚ ਨਰਕ ਬਣ ਗਿਆ ਘਰ ਚ ਨਰਕ ਬਣ ਗਿਆ ਜੀਵਨ ਦੀ ਜੁਗਤ ਹੋਵੇ ਤੇ ਘਰ ਸਵਰਗ ਬਣ ਜਾਂਦਾ ਹਿਰਦਾ ਹੀ ਸਵਰਗ ਬਣ ਜਾਂਦਾ ਜੀਵਨ ਦਾ ਢੰਗ ਠੀਕ ਨਾ ਹੋਵੇ ਇੱਕ ਹਿਰਦਾ ਕੀ ਤੇ ਇੱਕ ਘਰ ਕੀ ਆਲੇ ਦੁਆਲੇ ਨੂੰ ਬੰਦਾ ਨਰਕ ਬਣਾ ਕੇ ਰੱਖ ਦਿੰਦਾ ਮਰਨ ਤੋਂ ਬਾਅਦ ਤੇ ਨਰਕ ਦੀਆਂ ਗੱਲਾਂ ਇੱਕ ਪਾਸੇ ਜੀਵਨ ਵਿੱਚ ਵੀ ਨਰਕ ਸਵਰਗ ਚੱਲ ਰਿਹਾ ਕੁਝ ਐਸੇ ਵੀ ਨੇ ਜਿਹੜੇ ਕੰਡਿਆਂ ਦੀ ਸੇਜ ਤੇ ਵੀ ਸਵਰਗ ਬਣਾ ਪੈਂਦੇ ਤੇ ਕੁਝ ਐਸੇ ਵੀ ਨੇ ਮਾੜੇ ਕੰਮਾਂ ਵਾਲੇ ਮੇਰੇ ਵਰਗੇ ਜਿਹੜੇ ਫੁੱਲਾਂ ਦੀ ਸੇਜ ਤੇ ਵੀ ਨਰਕ ਖੜਾ ਕਰ ਲੈਂਦੇ ਮੇਰੀ ਕਰਨੀ ਤਾਂ ਇਸ ਤਰ੍ਹਾਂ ਦੀ ਹੈ ਮੈਂ ਤਾਂ ਨਰਕ ਨਿਵਾਸੀ ਹੋ ਗਿਆ ਮੈਂ ਨਰਕ ਬਣਾ ਲਿਆ ਮੈਂ ਜਿਉਂਦਾ ਹੀ ਨਰਕ ਚ ਪੈ ਗਿਆ ਪਰ ਨਰਕ ਨਿਵਾਰਨ ਜਗਤ ਜਸ ਗਾਇਆ ਲੋਕੀ ਤੇਰਾ ਜਸ ਗਾਉਂਦੇ ਨੇ ਤੂੰ ਨਰਕਾਂ ਵਿੱਚੋਂ ਕੱਢ ਲੈਣ ਦੀ ਸਮਰੱਥਾ ਵਾਲਾ ਤੇ ਨਾਲੇ ਇੱਕ ਗੱਲ ਹੋਰ ਹੈ ਸੰਸਾਰ ਦੀਆਂ ਗੱਲਾਂ ਹੋਰ ਨੇ ਨਿਰੰਕਾਰ ਦੀਆਂ ਗੱਲਾਂ ਹੋਰ ਸੁਣੀਆਂ ਨੇ ਸੰਸਾਰ ਦੀ ਗੱਲ ਤਾਂ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ ਤੇ ਮੈਂ ਉਹਦੇ ਨਾਲ ਕੀ ਕਰਾਂ ਜ਼ਰਾ ਜਿਹਾ ਪ੍ਰਤੀਤ ਹੋ ਜਾਵੇ ਕਿ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਬੰਦਾ ਵਿਉਂਤਾ ਕਰਦਾ ਕਿ ਹੁਣ ਮੈਂ ਕਿਹੜੇ ਵੇਲੇ ਉਹਨੂੰ ਚਾਰ ਹੱਥ ਵਿਖਾਵਾਂ ਤੇ ਜੇ ਕਿਤੇ ਇਹ ਅਹਿਸਾਸ ਹੋ ਜਾਵੇ ਮਹਿਸੂਸ ਹੋ ਜਾਵੇ ਕਿਸੇ ਨੇ ਮੇਰੇ ਨਾਲ ਭਲਾ ਕੀਤਾ ਤੇ ਬੰਦਾ ਚਾਹੁੰਦਾ ਇਹ ਭਾਜੀ ਹੁਣ ਕਦੋਂ ਮੋੜਾਂ ਪਰ ਇਹ ਤਾਂ ਸੰਸਾਰੀਆਂ ਦੀਆਂ ਗੱਲਾਂ ਨੇ ਹਿਸਾਬ ਰੱਖਣ ਵਾਲਿਆਂ ਦੀਆਂ ਗੱਲਾਂ ਨੇ ਤੇ ਤੇਰੇ ਨਾਲ ਤਾਂ ਹਿਸਾਬ ਨਹੀਂ ਰਹਿ ਸਕਦਾ ਕਿਉਂਕਿ ਜਿਤਨੇ ਤੂੰ ਗੁਣ ਮੇਰੇ ਨਾਲ ਕੀਤੇ ਨੇ ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ ਜੇ ਮੈਂ ਉਹਨਾਂ ਦਾ ਹਿਸਾਬ ਕਰਨ ਬਹਿ ਜਾਵਾਂ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਕਿ ਇੰਨਾ ਤੇਰਾ ਪਰਪ

ਲੋਕਾਂ ਦੇ ਨਾਲ ਗੁਣ ਕੀਤੇ ਗੁਣ ਹੋਣ ਦੀ ਆਸ, ਗੁਣ ਕਰਨ ਵਾਲੇ ਨਾਲ ਗੁਣ ਕਰਨ ਦਾ ਸੰਕਲਪ, ਐਸਾ ਤਾਂ ਸੰਸਾਰ ਤੇ ਚੱਲਦਾ, ਪਰ ਇਹ ਤਾਂ ਲੋਕੀ ਕਰ ਲੈਂਦੇ ਨੇ, ਇਹ ਕੋਈ ਬੜੀ ਗੱਲ ਨਹੀਂ ਹੈ। ਮਾੜੇ ਚੰਗੇ ਸਾਰੇ ਲੋਕ ਐਸਾ ਕਰ ਲੈਂਦੇ ਨੇ। ਗੁਣ ਕੀ ਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਅਵਗੁਣ ਕੀ ਏ ਗੁਣ ਤੋ ਹੀ ਬਣਾਵੇ। ਸਵਾਦ ਤਾਂ ਵੀ ਮੈਂ ਔਗਣ ਕਰੀ ਜਾਵਾਂ ਤੇ ਤੂੰ ਫਿਰ ਵੀ ਮੇਰੇ ਤੇ ਪਰਪਕਾਰ ਜਾਰੀ ਰੱਖ। ਉਹ ਕਥਾ ਆਪਾਂ ਪੜ੍ਹਨੇ ਸੁਣਨੇ ਆ ਨਾ। ਸਾਧੂ ਇਸ਼ਨਾਨ ਕਰ ਰਹੇ ਅਸੀਂ ਸਰਦੀ ਦੇ ਦਿਨ, ਅੰਮ੍ਰਿਤ ਵੇਲਾ, ਨਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਆ, ਤੇ ਇਸ਼ਨਾਨ ਕਰਦਿਆਂ ਕਰਦਿਆਂ ਉਹ ਫੁਟਾਲੇ ਦੀ ਮੱਧਮ ਰੋਸ਼ਨੀ ਵਿਚ ਵੇਖਦਾ ਹੈ ਪਾਣੀ ਦੇ ਵਿਚ ਇਕ ਬਿੱਛੂ ਰੁੜਿਆ ਜਾ ਰਿਹਾ। ਉਸ ਸਰਦੀ ਦੇ ਵਿਚ ਠੰਡੇ ਪਾਣੀ ਵਿਚ ਬਿੱਛੂ ਬੇਜਾਨ ਹੋ ਕੇ ਪਾਣੀ ਚ ਰੁੜਿਆ ਜਾ ਰਿਹਾ ਤੇ ਸਾਧ ਨੂੰ ਤਰਸ ਆ ਗਿਆ। ਉਹਨੇ ਛੇਤੀ ਨਾਲ ਹੱਥ ਅੱਗੇ ਕਰਕੇ ਠੰਡੇ ਪਾਣੀ ਚ ਅੱਗੇ ਹੋ ਕੇ ਉਸ ਬਿੱਛੂ ਨੂੰ ਤਲੀ ਤੇ ਲੈ ਲਿਆ। ਹੱਥ ਦੀ ਨਿੱਗ ਪਾ ਕੇ ਬੇਜਾਨ ਬਿੱਛੂ ਦੇ ਸਰੀਰ ਵਿਚ ਥੋੜੀ ਜੀ ਹਰਕਤ ਆਈ ਤੇ ਹੌਲੀ ਹੌਲੀ ਜ਼ਿੰਦਗੀ ਪਰਤ ਪਈ। ਮਨੁੱਖੀ ਹੱਥ ਦੀ ਗਰਮੀ ਪਾ ਕੇ, ਮਨੁੱਖੀ ਖੂਨ ਦੀ ਗਰਮੀ ਪਾ ਕੇ ਉਹ ਪਾਣੀ ਦੀ ਠੰਡ ਨਾਲ ਸੁੰਨ ਹੋਇਆ, ਬਿੱਛੂ ਸਜੀਵ ਹੋ ਉੱਠਿਆ, ਹੌਲੀ ਹੌਲੀ ਆਪਣੇ ਪੈਰਾਂ ਤੇ ਹੋਇਆ ਤੇ ਫਿਰ ਮਾਨਸ ਗੰਧ ਪਾ ਕੇ, ਮਨੁੱਖ ਦੇ ਖੂਨ ਦੀ ਗੰਧ ਪਾ ਕੇ ਪੂਰੀ ਹੋਸ਼ ਚਾਹੁੰਦਿਆਂ ਉਹਨੇ ਸਭ ਤੋਂ ਪਹਿਲਾਂ ਕੰਮ ਕੀਤਾ ਜੋ ਕਰਦਾ ਆਇਆ ਕਿ ਮਨੁੱਖ ਦਾ ਖੂਨ ਮਿਲੇ, ਮਨੁੱਖ ਦਾ ਸਰੀਰ ਮਿਲੇ ਤੇ ਡੰਗ ਮਾਰਦਾ ਹੈ। ਉਹਨੇ ਡੰਗ ਮਾਰਿਆ, ਬਿੱਛੂ ਦਾ ਡੰਗ ਬੜਾ ਕਹਿਰ ਹੈ, ਬੜੀ ਜ਼ਬਰਦਸਤ ਦਰਦ ਪੈਦਾ ਕਰਦਾ। ਉਸ ਦਰਦ ਦੇ ਨਾਲ ਸਾਧੂ ਦਾ ਹੱਥ ਕੰਬ ਗਿਆ, ਹੱਥ ਨੀਲਾ ਪੈ ਗਿਆ, ਜਿੱਥੇ ਉਹਨੇ ਡੰਗ ਮਾਰਿਆ ਉੱਥੇ ਕਾਲਾ ਜਿਹਾ ਨਿਸ਼ਾਨ ਪੈ ਗਿਆ, ਕੰਬੇ ਹੱਥ ਤੋਂ, ਹੱਥ ਕੰਬਣ ਕਰਕੇ ਬਿੱਛੂ ਫੇਰ ਪਾਣੀ ਚ ਡਿੱਗ ਪਿਆ। ਲੇਕਿਨ ਸਾਧ ਨੇ ਛੇਤੀ ਨਾਲ ਇਹ ਕਦਮ ਹੋਰ ਪਾਣੀ ਚ ਗਹਿਰਾ ਜਾ ਕੇ ਉਸ ਬਿੱਛੂ ਨੂੰ ਫੇਰ ਆਪਣੀ ਤਲੀ ਤੇ ਲੈ ਲਿਆ, ਦਰਦ ਨਾਲ ਕੰਬਦੀ ਤਲੀ ਤੇ ਫੇਰ ਬਿੱਛੂ ਨੂੰ ਬਿਠਾ ਲਿਆ। ਕੁਛ ਤਾਂ ਵੈਸੇ ਮਨੁੱਖੀ ਸਰੀਰ ਦੀ ਗਰਮੀ ਤੇ ਡੰਗ ਵਜੇ ਕਰਕੇ ਉਹ ਤਲੀ ਹੋਰ ਗਰਮ ਹੋ ਉੱਠੀ ਹੈ। ਐਤਕੀ ਬਿੱਛੂ ਹੋਰ ਛੇਤੀ ਉਸ ਸਰਦੀ ਦੇ ਪ੍ਰਭਾਵ ਤੋਂ ਨਿਕਲ ਗਿਆ, ਕਿਉਂਕਿ ਹੁਣ ਤਾਂ ਪਾਣੀ ਚ ਡਿੱਗਦਿਆਂ ਹੀ ਚੁੱਕ ਲਿਆ ਗਿਆ। ਬਹੁਤ ਛੇਤੀ ਹੋਸ਼ ਵਿਚ ਆਇਆ, ਬਹੁਤ ਛੇਤੀ ਆਪਣੀ ਪੈਰਾਂ ਤੇ ਹੋਇਆ ਤੇ ਦੂਜੀ ਵਾਰੀ ਫੇਰ ਉਹਨੇ ਤਲੀ ਦੇ ਵਿਚਕਾਰ ਡੰਗ ਮਾਰਿਆ। ਦਰਦ ਅੱਗੇ ਹੀ ਅਸਹੇ ਸੀ, ਹੁਣ ਦੂਜੀ ਥਾਂ ਤੇ ਡੰਗ ਵੱਜਾ, ਹੱਥ ਫੇਰ ਲਰਜ ਗਿਆ, ਕੰਬ ਗਿਆ, ਸਾਧੂ ਦੇ ਹੱਥੋਂ ਪਿੱਛੂ ਫੇਰ ਡਿੱਗ ਪਿਆ। ਪਾਣੀ ਚ ਰੁੜੇ ਜਾਂਦੇ ਪਿੱਛੂ ਨੂੰ ਲੈਣ ਵਾਸਤੇ ਫੇਰ ਅੱਗੇ ਗਹਿਰੇ ਪਾਣੀ ਵੱਲ ਵਧਿਆ ਤੇ ਪਿੱਛੋਂ ਚੇਲਾ ਕਹਿੰਦਾ, ਮਹਾਰਾਜ ਕੀ ਕਰਦੇ ਹੋ? ਦੂਸਰਾ ਸਾਧੂ ਕਹਿੰਦਾ, ਮਹਾਤਮਾ ਜੀ ਕੀ ਕਰ ਰਹੇ ਹੋ? ਹੱਥ ਵੱਲ ਵੇਖੋ। ਪਰ ਇਹ ਨੇਕ ਨਹੀਂ ਸੁਣੀ, ਛੇਤੀ ਨਾਲ ਬਿੱਛੂ ਨੂੰ ਪਾਣੀ ਚੋਂ ਕੱਢ ਕੇ ਤੇ ਕਾਹਲੀ ਨਾਲ ਬਾਹਰ ਲੈ ਆਇਆ, ਪਰ ਬਾਹਰ ਆਉਂਦਿਆਂ ਆਉਂਦਿਆਂ ਬਿੱਛੂ ਨੇ ਇੱਕ ਡੰਗ ਹੋਰ ਮਾਰ ਦਿੱਤਾ। ਇਹਨੇ ਕੰਬਦੇ ਹੱਥ ਨਾਲ ਵੀ ਉਸ ਨੂੰ ਬਾਹਰ ਕਿਨਾਰੇ ਤੇ ਸੁੱਟ ਦਿੱਤਾ। ਚੇਲੇ ਨੇ ਦੌੜ ਕੇ ਹੱਥ ਪਕੜ ਲਿਆ, ਕਹਿੰਦਾ ਇਹ ਕੀ ਕਰ ਲਿਆ? ਹੱਥ ਸਾਰਾ ਨੀਲਾ ਹੋ ਗਿਆ, ਜ਼ਹਿਰ ਚੜ ਰਹੀ ਹੈ, ਇਹ ਜ਼ਹਿਰ ਖੂਨ ਚ ਸ਼ਾਮਿਲ ਹੋ ਕੇ ਤੁਹਾਡੇ ਸਾਰੇ ਸਰੀਰ ਚ ਫੈਲੇਗੀ, ਤਪ ਹੋ ਜਾਏਗਾ, ਬੁਖਾਰ ਹੋ ਜਾਏਗਾ, ਪਤਾ ਨੀ ਕਿੰਨਾ ਚਿਰ ਠੀਕ ਹੋਣ ਨੂੰ ਲੱਗੇ, ਔਰ ਇਸ ਹੱਥ ਨੂੰ ਠੀਕ ਹੁੰਦਿਆਂ ਪਤਾ ਨੀ ਕਿੰਨੀ ਦੇਰ ਲੱਗੇ। ਚਲੋ ਕਿਸੇ ਸਿਆਣੇ ਸੰਨਿਆਸੀ ਕੋਲ ਚੱਲ ਕੇ ਜਲਦੀ ਦਵਾਈ ਲਈਏ। ਪਰ ਤੁਸੀਂ ਇਹ ਕੀਤਾ ਕੀ? ਕਹਿੰਦਾ ਜੋ ਮੈਨੂੰ ਕਰਨਾ ਚਾਹੀਦਾ ਸੀ, ਪਾਣੀ ਚ ਰੁੜੇ ਜਾਂਦੇ ਨੂੰ ਬਚਾਉਣਾ ਮੇਰਾ ਕੰਮ ਨਹੀਂ। ਕਹਿੰਦਾ ਪਰ ਮਹਾਰਾਜ ਉਹਨੇ ਡੰਗ ਮਾਰਿਆ, ਤੁਹਾਨੂੰ ਪਤਾ ਡੰਗ ਮਾਰਨਾ ਉਹਦਾ ਸੁਭਾਅ, ਇੱਕ ਵਾਰੀ ਡੰਗ ਮਾਰਿਆ, ਦੂਜੀ ਵਾਰੀ। ਕਹਿੰਦੇ ਨੇ ਕਮਲਿਆ, ਕਮਾਲ ਹੈ, ਤੂੰ ਕੈਸਾ ਬੰਦਾ ਹੈ, ਮੈਨੂੰ ਕੀ ਸਮਝਾਉਣਾ ਚਾਹੁੰਦਾ? ਜੇ ਬਿੱਛੂ ਦਾ ਸੁਭਾਅ ਡੰਗ ਮਾਰਨਾ ਹੈ ਤੇ ਮੇਰਾ ਸੁਭਾਅ ਰੁੜੇ ਜਾਂਦਿਆਂ ਨੂੰ ਬਚਾਉਣਾ, ਮਰਦਿਆਂ ਨੂੰ ਜੀਵਨ ਦਾਨ ਦੇਣ ਦਾ ਯਤਨ ਕਰਨਾ, ਜੇ ਉਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ ਤੇ ਮੈਂ ਬਚਾਉਣ ਦਾ ਸੁਭਾਅ ਕਿਉਂ ਛੱਡਦੇ? ਜੇ ਉਹ ਆਪਣਾ ਕੰਮ ਨਹੀਂ ਛੱਡਦਾ, ਉਹ ਬਾਰ ਬਾਰ ਹੋਸ਼ ਚਾਹੁੰਦਾ ਤੇ ਡੰਗ ਮਾਰਦਾ ਵੀ ਨਹੀਂ ਵੇਖਦਾ ਮੈਨੂੰ ਇਹਨੇ ਬਚਾਇਆ, ਤੇ ਮੈਂ ਫਿਰ ਇਹ ਕਿਉਂ ਵੇਖਾਂ ਕਿ ਮੈਨੂੰ ਡੰਗ ਮਾਰਦਾ? ਮੇਰਾ ਕੰਮ ਬਚਾਉਣਾ, ਉਹਦਾ ਕੰਮ ਡੰਗ ਮਾਰਨਾ। ਉਹ ਆਪਣਾ ਕੰਮ ਨਹੀਂ ਛੱਡਦਾ, ਮੈਂ ਆਪਣਾ ਕੰਮ ਕਿਉਂ ਛੱਡਦਿਆਂ? ਤੇ ਜੇ ਮੈਂ ਇਹੀ ਵਾਸਤਾ ਦੇਵਾਂ, ਮੇਰੇ ਸਾਹਿਬ, ਮੇਰੇ ਠਾਕੁਰ, ਮੇਰੇ ਮਾਲਕ, ਮੇਰੇ ਪ੍ਰਭੂ, ਮੇਰਾ ਸੁਭਾਅ ਤਾਂ ਗਲਤੀਆਂ ਕਰਨਾ, ਪਰ ਤੇਰਾ ਸੁਭਾਅ ਤਾਂ ਬਖਸ਼ਣਾ ਹੈ। ਤੂੰ ਤਾਂ ਮਿਹਰਬਾਨ ਹੈ, ਬਖਸ਼ੰਦ ਹੈ, ਮੈਂ ਔਗਣ ਕਰੀ ਜਾਵਾਂ ਤੇ ਤੂੰ ਬਖਸ਼ੀ ਜਾਵੇਂ।
ਇਹ ਆਪਣੀ ਆਪਣੀ ਥਾਂ ਠੀਕ ਰਹੇਗਾ। ਇਹ ਠੀਕ ਹੈ ਕਿ ਮੈਂ ਆਪਣੇ ਔਗਣਾਂ ਨੂੰ ਵੇਖ ਰਿਹਾ, ਮੈਂ ਚਾਹੁੰਦਾ ਵੀ ਹਾਂ ਕਿ ਮੈਂ ਠੀਕ ਹੋ ਜਾਵਾਂ, ਪਰ ਮੈਂ ਤੇਰੇ ਤੇ ਆਸ ਰੱਖਦਾ ਮੇਰੇ ਮਾਲਕ ਕਿ ਜੇ ਮੇਰੇ ਔਗਣਾਂ ਦਾ ਇਹ ਹਾਲ ਰਿਹਾ, ਬੜੀ ਘਬਰਾਹਟ ਹੁੰਦੀ ਮੈਂ। ਭਾਈ ਸਾਹਿਬ ਕਹਿੰਦੇ ਨੇ ਭਗਤ ਵਚਨ ਸੁਣ ਹੋਤ ਹੋ ਨਿਰਾਸ਼ ਰਹੇ। ਜਦੋਂ ਮੈਂ ਸੁਣਨਾ ਕਿ ਭਗਤਾਂ ਦਾ ਬੜਾ ਖਿਆਲ ਰੱਖਦਾ, ਪ੍ਰਭੂ ਭਗਤਾਂ ਨੂੰ ਬਹੁਤ ਬੌੜਦਾ, ਤੇ ਮੈਂ ਨਿਰਾਸ਼ ਹੋ ਜਾਂਦਾ ਕਿ ਮੈਂ ਤਾਂ ਪਾਪੀ ਹਾਂ, ਮੈਂ ਤਾਂ ਭਗਤਾਂ ਵਾਲੀ ਗੱਲ, ਮੇਰੇ ਚ ਤਾਂ ਕੋਈ ਨੀ, ਮੇਰਾ ਕੀ ਬਣੇਗਾ। ਪਰ ਜਿਸ ਵੇਲੇ ਦੂਜੀ ਗੱਲ ਸੁਣਨਾ ਵੀ ਪਤਤ ਪਾਵਣ ਵੀ ਹੈ, ਫਿਰ ਪਤਤ ਪਾਵਣ ਸੁਣ ਆਸਾ ਔਰ ਅਧਾਰ ਹੋ, ਫਿਰ ਆਸ਼ਾ ਵੱਧ ਜਾਂਦੀ ਵੀ ਕੋਈ ਗੱਲ ਨੀ, ਪਾਪੀਆਂ ਦੀ ਵੀ ਸਾਰ ਲੈਣ ਵਾਲਾ ਹੈ। ਫਿਰ ਮੈਨੂੰ ਪਤਾ ਲੱਗਦਾ ਤੇਰੇ ਬਾਰੇ, ਮੈਂ ਸੁਣਨਾ ਤੇਰਾ ਜਸ ਕਰਨ ਵਾਲਿਆਂ ਤੋਂ ਇਹ ਗੱਲ ਸੁਣਨਾ ਕਿ ਤੂੰ ਅੰਤਰ ਜਾਮੀ ਹੈ, ਮੇਰੀ ਜਾਨ ਨਿਕਲ ਜਾਂਦੀ ਕਿ ਮੇਰੇ ਅੰਦਰ ਤਾਂ ਫਿਰ ਬਹੁਤ ਕੁਫਰ ਚੱਲ ਰਹੇ, ਮੇਰੇ ਤਾਂ ਅੰਦਰ ਬੁਰਾਈ ਚੱਲ ਰਹੀ, ਹਰ ਇੱਕ ਦਾ ਬੁਰਾ ਜਿੱਤ ਰਹੇ ਹਾਂ, ਤੇਰੇ ਤੋਂ ਮੁਨਕਰ ਹਾਂ, ਨਾ ਸ਼ੁਕਰਾ ਹਾਂ, ਕਿਤ ਕਣ ਹਾਂ। ਅਜੇ ਬਾਹਰੋਂ ਤਾਂ ਮੈਂ ਪਰਦਾ ਮਾੜਾ ਮੋਟਾ ਬਣਾ ਲਿਆ, ਪਰ ਅੰਦਰ ਜੋ ਕੁਝ ਮੇਰੇ ਚੱਲ ਰਿਹਾ, ਜੇ ਤੂੰ ਅੰਤਰ ਜਾਮੀ ਸੁਣਨਾ, ਮੈਨੂੰ ਬੜੀ ਘਬਰਾਹਟ ਹੁੰਦੀ ਕਿ ਮੇਰੇ ਅੰਦਰ ਦਾ ਸਾਰਾ ਕੁਝ ਤੂੰ ਜਾਣਦਾ, ਹਾਲਾਂਕਿ ਮੇਰੇ ਅੰਦਰ ਦਾ ਸਾਰਾ ਕੁਝ ਮੈਨੂੰ ਵੀ ਨਹੀਂ ਪਤਾ, ਪਰ ਵਾਕਈ ਨਹੀਂ ਪਤਾ। ਜੇ ਕਿਤੇ ਆਪਣੇ ਆਪ ਤੇ ਨਿਗਾਹ ਮਾਰੀਏ, ਆਪਣੇ ਬਾਰੇ ਬਹੁਤ ਕੁਝ ਪਤਾ ਲੱਗੇ, ਤੇ ਜੇ ਆਪਣੇ ਬਾਰੇ ਕੁਝ ਮਾੜਾ ਪਤਾ ਲੱਗੇ ਤੇ ਉਸ ਮਾੜੇ ਨੂੰ ਅੰਦਰੋਂ ਕੱਢਣ ਦਾ ਯਤਨ ਵੀ ਹੋ ਸਕਦਾ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਆਪਣਾ ਪਤਾ ਨਹੀਂ, ਤੈਨੂੰ ਮੇਰਾ ਪਤਾ ਹੈ, ਕਿਉਂਕਿ ਤੂੰ ਅੰਤਰ ਜਾਮੀ। ਤੇ ਜਿਸ ਵੇਲੇ ਸੁਣਨਾ ਕਿ ਤੂੰ ਅੰਤਰ ਜਾਮੀ ਹੈ, ਅੰਤਰ ਜਾਮੀ ਸੁਣ, ਕੰਪਤ ਹੋ ਅੰਤਰਗਤ, ਅੰਦਰ ਕੰਬ ਜਾਂਦਾ ਮੇਰਾ, ਕਿਉਂ ਤਾਂ ਜਾਣਦਾ ਮੇਰਾ ਅੰਦਰ ਦਾ ਸਾਰਾ ਕੁਝ। ਪਰ ਜਿਸ ਵੇਲੇ ਦੂਜੇ ਪਾਸੋਂ ਸੁਣਨਾ ਕਿ ਦੀਨਾਂ ਉੱਤੇ ਦਇਆ ਕਰਨ ਵਾਲੇ, ਤੇ ਫਿਰ ਮੇਰਾ ਡਰ ਦੂਰ ਹੋ ਜਾਂਦਾ, ਮੇਰਾ ਭਰਮ ਜਾਂਦਾ ਰਹਿੰਦਾ। ਦੀਨ ਕੇ ਦਇਆਲ ਸੁਣ ਪਏ ਭ੍ਰਮਟਾਰ ਹੋ, ਭਰੋਸਾ ਉਹਦਾ ਵੀ ਬਚ ਜਾਵਾਂਗਾ, ਕਿਉਂਕਿ ਤੇਰਾ ਸੁਭਾਅ ਦੀਨ ਦਇਆਲ ਵੀ ਤਾਂ ਹੈ ਨਾ। ਮੈਂ ਕਪਟੀ ਹੋਵਾਂ, ਤੂੰ ਅੰਤਰ ਜਾਮੀ ਹੈ, ਤੂੰ ਜਾਣਦਾ ਮੇਰੇ ਕਪਟ ਨੂੰ, ਪਰ ਪਤਿਤ ਉਦਾਹਰਣ ਬਿਰਧ ਹੈ ਤੇਰਾ ਮਾਲਕ, ਤੇਰਾ ਸੁਭਾਅ ਹੈ। ਮੈਂ ਮੰਨਦਾ ਲੱਖ ਨਿੰਦਕ ਲੱਖ ਬੇਮੁਖਾਂ, ਇੱਕ ਨਹੀਂ ਅਨੇਕਾਂ ਨਿੰਦਕਾਂ ਵਰਗਾ ਮੈਂ ਇੱਕ ਨਿੰਦਕ, ਅਨੇਕਾਂ ਬੇਮੁਖਾਂ ਵਰਗਾ ਮੈਂ ਇੱਕ ਬੇਮੁਖ ਵੇਖ ਲੈ। ਅਨੇਕਾਂ ਦੁਸ਼ਟਾਂ ਵਰਗਾ ਇੱਕ ਦੁਸ਼ਟ, ਅਨੇਕਾਂ ਲੂਣ ਹਰਾਮੀਆਂ ਵਰਗਾ, ਨਮਕ ਹਰਾਮਾਂ ਵਰਗਾ, ਜਿਸਦਾ ਖਾਣ ਉਸਦਾ ਬੁਰਾ ਸੋਚਣ ਵਾਲਾ, ਲੂਣ ਖਾ ਕੇ ਹਲਾਲ ਨਾ ਕਰਨ ਵਾਲਾ, ਅਨੇਕਾਂ ਇਹੋ ਜਿਹਾ ਵਰਗਾ ਮੈਂ ਇੱਕ, ਮਾਲਕ ਨਾਲ ਧਰੋਹ ਕਰਨ ਵਾਲਾ, ਸਵਾਮੀ ਧਰੋਹੀ, ਅਕਿਰਤ ਖਾਨ, ਚੋਰ ਜਾਰ ਲੱਖ ਲੱਖ ਪਹਿਨਾਮੀ, ਅੰਦਰ ਚੋਰੀ ਚੱਲ ਰਹੀ, ਮਾੜੇ ਸਬੰਧਾਂ ਵਾਲਾ, ਅਨੇਕਾਂ ਮੇਰੇ ਤੇ ਊਜਾਂ ਲੱਗੀਆਂ ਹੋਈਆਂ, ਔਰ ਜਿਸ ਚੀਜ਼ ਨੂੰ ਸਮਾਜ ਪਾਪ ਮੰਨਦਾ ਹੈ ਕਿ ਕਿਸੇ ਵਿਦਵਾਨ ਕਿਸੇ ਪਵਿੱਤਰ ਬੰਦੇ ਦਾ ਇੱਥੇ ਬ੍ਰਾਹਮਣ ਸ਼ਬਦ ਵਰਤੇ ਆ ਭਾਈ ਸਾਹਿਬ, ਕਿਉਂਕਿ ਸਮਾਜ ਨੇ ਮੰਨ ਲਿਆ ਸੀ ਕਿ ਬ੍ਰਾਹਮਣ ਵਿਦਵਾਨ ਹੈ, ਬ੍ਰਾਹਮਣ ਪਵਿੱਤਰ ਹੈ, ਬ੍ਰਾਹਮਣ ਚੰਗਾ ਹੈ, ਕਿਉਂਕਿ ਭਗਤੀ ਕਰਦਾ ਕਰਾਉਂਦਾ ਹੈ, ਯੱਗ ਕਰਦਾ ਕਰਾਉਂਦਾ ਹੈ, ਦਾਨ ਲੈਣ ਦਾ ਪਾਤਰ ਹੈ, ਸਮਾਜ ਨੇ ਉਸ ਨੂੰ ਉੱਚਾ ਮੰਨ ਲਿਆ, ਤੇ ਪੁਰਾਤਨ ਸਮੇਂ ਤੋਂ ਇਹ ਮੰਨਿਆ ਜਾਂਦਾ ਰਿਹਾ ਕਿ ਬ੍ਰਾਹਮਣ ਦੀ ਹੱਤਿਆ ਹੋ ਜਾਵੇ ਤੇ ਬਹੁਤ ਵੱਡਾ ਪਾਪ ਲੱਗਦਾ, ਤੇ ਕਹਿੰਦੇ ਨੇ ਜਿਹੜਾ ਉਹ ਬ੍ਰਾਹਮਣ ਦੇ ਮਾਰਨ ਦਾ ਪਾਪ ਲੱਗਦਾ ਹੈ ਨਾ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ ਹਾਂ। ਇਸੇ ਤਰ੍ਹਾਂ ਗਊ ਨੂੰ ਮਾਰਨਾ ਵੀ ਪਾਪ ਮੰਨਿਆ ਗਿਆ ਉਸ ਸਮਾਜ ਵਿਚ, ਤੇ ਕਹਿੰਦੇ ਨੇ ਜਿਹੋ ਜਿਹਾ ਸਨਾਤਨ ਸਮਾਜ ਵਿਚ ਗਊ ਮਾਰਨ ਦਾ ਪਾਪ ਹੈ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ। ਕਿਸੇ ਦੇ ਖਾਨਦਾਨ ਦੀ ਵੰਸ਼ ਦੀ ਤਬਾਹੀ ਕਰਨ ਦਾ ਜਿਹੜਾ ਪਾਪ ਲੱਗਦਾ ਹੈ, ਇਹੋ ਜਿਹਾ ਵੀ ਕਈ ਪਾਪਾਂ ਦਾ ਮੈਂ ਭਾਗੀ। ਲਾ ਇਤਬਾਰ ਜਿਸਦਾ ਕੋਈ ਇਤਬਾਰ ਨਹੀਂ, ਜਿਸਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ,
ਇਹੋ ਜਿਹਾ ਹਜ਼ਾਰਾਂ ਬੰਦਿਆਂ ਵਰਗਾ ਮੈਂ ਇੱਕ ਬੇਇਤਬਾਰਾ ਬੰਦਾ ਕੂੜਿਆਰ ਝੂਠਾ ਗੁਰਗੋਪ ਲਖ ਗੁਰੂ ਦੀ ਗੱਲ ਨਾ ਮੰਨਣ ਵਾਲਾ ਉਲਟਾ ਗੁਰੂ ਤੇ ਕਿੰਤੂ ਕਰਨ ਵਾਲਾ ਗੁਰੂ ਦੀ ਨਿੰਦਿਆ ਕਰਨ ਵਾਲਾ ਗੁਨਾਹਗਾਰ ਤੇ ਲੱਖਾਂ ਬਦਨਾਮੀਆਂ ਵਾਲੇ ਪਾਪਾਂ ਵਾਲਾ ਬੜੇ ਪਾਪਾਂ ਵਾਲਾ ਵੱਡੇ ਪਾਪਾਂ ਵਾਲਾ ਵੱਡੇ ਅਪਰਾਧਾਂ ਵਾਲਾ ਮਹਾਪਾਪੀ ਔਗਣਾਂ ਦਾ ਭਰਿਆ ਹੋਇਆ ਔਰ ਇਸੇ ਕਰਕੇ ਖੁਆਰ ਹੋ ਰਹੇ ਹਾਂ ਇਸੇ ਕਰਕੇ ਮੈਂ ਜੀਵਨ ਨੂੰ ਨਰਕ ਬਣਾ ਬੈਠਾ ਤੇ ਫੇਰ ਵੀ ਅੰਦਰ ਮੇਰੇ ਨਰਕ ਚੱਲ ਰਿਹਾ ਆਲੇ ਦੁਆਲੇ ਨੂੰ ਮੈਂ ਸੁੱਖ ਨਹੀਂ ਦੇ ਰਿਹਾ ਫੇਰ ਵੀ ਮੈਂ ਉਤੋਂ ਚੰਗਾ ਬਾਣਾ ਪਾ ਕੇ ਚੰਗਾ ਲਿਬਾਸ ਪਾ ਕੇ ਮੈਂ ਕਈ ਵਾਰੀ ਪਾਖੰਡ ਵੀ ਕੀਤਾ ਪਰ ਇਹ ਤਾਂ ਮੇਰਾ ਦਗਾ ਹੋਇਆ ਇਹ ਹੋਰ ਲੋਕਾਂ ਨਾਲ ਧੋਖਾ ਕਮਾਉਣ ਵਾਲੀ ਦਗਾ ਕਮਾਉਣ ਵਾਲੀ ਗੱਲ ਹੋ ਗਈ ਇੱਕ ਅੱਗੇ ਪਾਪੀ ਸਾਹਿਬ ਉੱਤੇ ਲੋਕਾਂ ਨੂੰ ਧੋਖਾ ਦੇ ਕੇ ਇੱਕ ਪਾਪੀ ਇੱਕ ਪਾਪ ਨੂੰ ਛੁਪਾ ਕੇ ਤੇ ਉਤੋਂ ਪੁੰਨੀ ਬਣਨ ਦਾ ਯਤਨ ਕੀਤਾ ਲੱਖ ਲਿਬਾਸੀ ਦਗਾਬਾਜ਼ ਲੱਖ ਸ਼ੈਤਾਨ ਸਲਾਮ ਸਲਾਮੀ ਇੱਕ ਸ਼ੈਤਾਨ ਦੀ ਗੱਲ ਨਹੀਂ ਲੱਖਾਂ ਸ਼ੈਤਾਨ ਜਿਹਨੂੰ ਸਲਾਮ ਕਰਨੇ ਇਹੋ ਜਿਹਾ ਵੱਡਾ ਸ਼ੈਤਾਨ ਮੇਰੇ ਅੰਦਰ ਬੈਠਾ ਮੇਰੇ ਮਾਲਕ ਤੂੰ ਤਾਂ ਵੇਖ ਰਿਹਾ ਮੇਰੇ ਅੰਦਰ ਦੀਆਂ ਸਾਰੀਆਂ ਕਰਤੂਤਾਂ ਪਰ ਮੈਂ ਕੈਸਾ ਹਾਂ ਕਰਦਾ ਹਾਂ ਤੇ ਕਰਕੇ ਮੁੱਕਰ ਜਾਂਦਾ ਲੋਕਾਂ ਕੋਲ ਤਾਂ ਮੁੱਕਰ ਜਾਵਾਂ ਤੇਰੇ ਕੋਲ ਵੀ ਮੁੱਕਰ ਜਾਂਦਾ ਤੂੰ ਵੇਖੇ ਹੋ ਮੁੱਕਰਾਂ ਹੋ ਕਪਟੀ ਤੂੰ ਅੰਤਰ ਜਾਮੀ ਮੇਰੇ ਤਾਂ ਅੰਦਰ ਕਪਟ ਹੈ ਪਰ ਤੂੰ ਤਾਂ ਜਾਣਦਾ ਸਾਰਾ ਕੁਝ ਪਰ ਮੈਂ

ਹੁਣ ਤੂੰ ਆਪਣਾ ਸੁਭਾਅ ਵੇਖ। ਮੇਰਾ ਸੁਭਾਅ ਮੈਂ ਯਤਨ ਕਰਨਾ ਕਿ ਬਦਲ ਜਾਵੇ, ਬਲਕਿ ਤੇਰੀ ਕਿਰਪਾ ਹੋ ਜਾਵੇ ਤੇ ਬਦਲ ਵੀ ਸਕਦਾ। ਪਰ ਮੇਰੇ ਸੁਭਾਅ ਤੇ ਮੇਰੀ ਕਰਨੀ ਵਾਲੇ ਪਾਸੇ ਮੇਰੇ ਮਾਲਕ ਤੂੰ ਨਾ ਵੇਖੀ। ਤੂੰ ਆਪਣੇ ਸੁਭਾਅ ਤੇ ਆਪਣੇ ਅਸੂਲ ਤੇ ਕਾਇਮ ਰਹਿ। ਤੂੰ ਬਖਸ਼ੰਦ ਹੋਣ ਦਾ ਸਬੂਤ ਦੇ। ਔਰ ਕਈ ਵਾਰੀ ਸ਼ਾਇਦ ਇਸੇ ਭਰੋਸੇ ਹੀ ਤੇਰੀ ਬਖਸ਼ਿਸ਼ੋਂ ਕਾ ਸਹਾਰਾ ਹੈ ਹਮਕੋ ਇਸੀ ਵਾਸਤੇ ਹਮ ਗੁਨਾਹ ਕਰ ਰਹੇ ਹੈ, ਇਸੇ ਕਰਕੇ ਭੁੱਲੀ ਜਾਂਦੇ, ਇਸੇ ਕਰਕੇ ਗੁਨਾਹ ਕੀਤੀ ਜਾਂਦੇ ਵੀ ਕੋਈ ਨੀ ਬਖਸ਼ ਦੇਵੇਗਾ। ਹਾਲਾਂਕਿ ਐਸਾ ਚਾਹੀਦਾ ਤਾਂ ਨਹੀਂ ਮੈਨੂੰ, ਐਸਾ ਹੋਣਾ ਤਾਂ ਨਹੀਂ ਚਾਹੀਦਾ। ਤੇਰੇ ਬਖਸ਼ੰਦ ਸੁਭਾਅ ਦਾ ਮੈਂ ਅਯੋਗ ਲਾਭ ਉਠਾਵਾਂ, ਕਿਉਂ ਨਾ ਮੈਂ ਸੁਧਰ ਹੀ ਜਾਵਾਂ। ਪਰ ਇਹ ਸੁਧਾਰਨਾ ਵੀ ਤੇਰੇ ਹੱਥ ਹੈ, ਪਿਛਲੇ ਗੁਨਾਹ ਬਖਸ਼ ਕੇ ਅੱਗੋਂ ਮਾਰਗ ਪਾਉਣਾ ਵੀ ਤੇਰੀ ਸਮਰੱਥਾ ਹੈ। ਹੁਣ ਮੇਰਾ ਸੁਭਾਅ ਨਾ ਵੇਖਣਾ, ਆਪਣਾ ਅਸੂਲ ਤੇ ਆਪਣਾ ਸੁਭਾਅ ਵੇਖ ਕੇ ਉਹਦੇ ਅਨੁਸਾਰ ਮੇਰੇ ਨਾਲ ਵਰਤਣਾ।